Thank you.

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਦੇ ਕੱਚ ਖਾਈ ਉੱਥੇ ਪਾਏ ਨਾਨਕ ਕਰਮ ਖੰਡ ਕਾ ਇਹੋ।

ਕਿਤੇ ਸੰਤ ਹੁੰਦ ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਸ ਰਹਿੰਦ ਕਿਤੀਆਂ ਸੁਖੀ ਨਾਨਕ ਅੰਤ ਨਾ

ask.

سمندر چار سرکار

ਹਰ ਜੁਗ ਜੁਗ ਭਗਤੁ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ।

ਭਰ ਕੀ ਹਾਉ ਜਿਤ ਬਹਿ ਸਰਬ ਸੰਭਾਲੀ ਵਾਜੀ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ।

ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ।

ਅਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ।

ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੈ ਮੂਹੇ ਬਚਾਵਹੁ।

ਕਰ ਸਾਂਤ ਸੁਖ ਮਨਿਆਈ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ।

ਪਾਇਆ ਤੁਰ ਕਰਮ ਪਾਇਆ ਤੁਧ ਜਿਨ ਖਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੁ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਜਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਥ ਸਵਾਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਿਆ ਰਿਆਇਤ ਦੇਖਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੁੱਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਫਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਘਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੀ ਮਹਾਰਾਜ ਜੀ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦੈ ਰਹਿਰ ਸਾਹਿਬ ਦੇ ਜਾਪ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਪਨਾ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਪਨਾ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਬਿੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਆਪ ਜੀ ਦਾ ਜੋਤੀ ਜੋਤ ਦਿਵਸ ਸਿੱਖ ਗੁਰਦੁਆਰਾ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ
ਬੀਬੀ ਜਸਵੀਰ ਕੌਰ ਜੀ ਮੱਲੋ ਮਹਾਰਾਜ ਜੀ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜੀ। ਉਹ ਬੇਟੀ ਗੁਰਪ੍ਰੀਤ ਕੌਰ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ, ਸਮੂਹ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਬੇਟੀ ਇਵਾਰਾ ਅਤੇ ਯਾਗੀਰੀ ਦੀ ਮਹਾਰਾਜੀ ਸੁੱਖ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ, ਬੱਚਿਆਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ, ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਿਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼।

ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਸੰਗਤਾਂ ਸਾਰੀਆਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਰੇ ਪਰਿਵਾਰਾਂ ਨੂੰ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਉਹ 27 ਸਪਤੰਬਰ ਨੂੰ ਭਾਵ ਕੱਲ੍ਹ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰੂ ਘਰ ਦੇ ਵਿੱਚ ਜੋ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ, ਤੇ ਨਗਰ ਕੀਰਤਨ ਕੱਢਿਆ ਜਾਏਗਾ ਜਿਹਦਾ ਸਮਾਂ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ। ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਵੱਧ ਚੜ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਉਹ ਇਸੇ ਸੰਬੰਧ ਵਿੱਚ ਸਾਡੇ ਕੋਲ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਪਹੁੰਚ ਰਹੇ ਨੇ ਅਤੇ ਭਾਈ ਸਿਮਰਜੀਤ ਸਿੰਘ ਜੀ ਖਾਲਸਾ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਹ ਵੀ ਪਹੁੰਚ ਰਹੇ ਨੇ। ਆਪ ਸੰਗਤਾਂ ਨੂੰ ਕਥਾ ਅਤੇ ਕੀਰਤਨ ਦੁਆਰਾ ਨਿਹਾਲ ਕਰਨਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੁਣਾਂ ਨਾਲ ਸੰਪਰਕ ਕਰਕੇ ਉਹਨਾਂ ਕੋਲੋਂ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈ ਸਕਦੇ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਆਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਸਨਹੋਜੇ ਦੇ। ਆਓ, 8:30 ਵਜੇ ਤੱਕ ਦੀਵਾਨ ਸਜਣਗੇ। ਜ਼ਰੂਰ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਨੰਦ ਮਾਣੋ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਪਿਆਰ ਸਾਹਿਬ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਲਖਵਿੰਦਰ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੀਏ। ਦੱਸ ਰਿਹਾਂ ਪਾਸੋਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਪਿਆਰ ਸਾਹਿਬ ਸਾਰੀਆਂ ਸੰਗਤਾਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਵਾਲੀ ਸਿੱਖ ਧਰਮ ਦੇ ਬਾਨੀ ਇਲਾਹੀ ਜੋ ਨਿਰੰਕਾਰ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਮੁਬਾਰਕ ਰਸਨਾ ਤੋਂ ਉਸ ਅਕਾਲ ਪੁਰਖ ਦਾ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਸੱਚਖੰਡ ਪਿਆਨਾ ਕਰਨ ਦਾ ਦਿਹਾੜਾ ਹੈ। ਇਲਾਹੀ ਬਾਣੀ ਦੀ ਗਵਾਹੀ ਹੈ ਕਿ ਸਤਿਗੁਰ ਸਾਹਿਬ ਜੀ ਨੇ ਸੱਚਖੰਡ ਨੂੰ ਪਿਆਨਾ ਕੀਤਾ ਹੈ। ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਤਾਇਆ, ਸਤਿਗੁਰ ਸਾਹਿਬ ਜੀ ਨੇ ਹੁਕਮ ਕਰਕੇ ਸਾਰੇ ਪਰਿਵਾਰ ਸਿੱਖਾਂ ਨੂੰ ਇਕੱਠਾ ਕੀਤਾ। ਆਖਿਆ ਕਿ ਮੈਂ ਇਸ ਸਰੀਰ ਦੇ ਚੋਲੇ ਨੂੰ ਛੱਡ ਜਾਣਾ ਤੇ ਮੈਂ ਸੱਚਖੰਡ ਜਾਣਾ, ਤੁਸੀਂ ਕਿਸੇ ਨੇ ਰੋਣਾ ਨਹੀਂ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਜਿਹੜਾ ਮੈਨੂੰ ਮੇਰੇ ਪਿੱਛੋਂ ਰੋਏਗਾ ਉਹ ਮੈਨੂੰ ਮੂਲੋਂ ਹੀ ਚੰਗਾ ਨਹੀਂ ਲੱਗੇਗਾ। ਕਿਉਂ ਨਹੀਂ ਰੋਣਾ? ਮਿੱਤ ਪੈਜ ਹੈ, ਮਿੱਤ ਬਿਕਸਾ ਹੈ, ਜਿਸ ਮਿੱਤ ਕੀ ਪੈਜ ਪਾਵੇ। ਤੁਸੀਂ ਮੇਰੇ ਮਿੱਤਰ ਜੇ ਤੇ ਮੇਰੀ ਪੈਜ ਰਹਿ ਰਹੀ ਹੈ, ਮੇਰਾ ਵੱਡੇ ਮਿੱਤਰ ਨਾਲ ਮਿਲਾ ਪਏ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਉਸ ਸੰਘਾਸਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਬਿਰਾਜਮਾਨ ਕਰਕੇ ਤੇ ਆਪ ਸੱਚਖੰਡ ਪਿਆਨਾ ਕਰਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੀ ਜੋ ਪੌੜੀ ਬਖਸ਼ੀ ਹੋਈ ਹੈ, ਇਸ ਦੇ ਅਰਥ ਕੀਤੇ ਨਹੀਂ, ਬਗਦਾਦ ਦੇ ਵਿੱਚ ਪ੍ਰੈਕਟੀਕਲ ਕਰਕੇ ਦਿਖਾਏ ਗੁਰੂ ਨਾਨਕ ਸਾਹਿਬ। ਜਦੋਂ ਸਤਿਗੁਰ ਸਾਹਿਬ ਜੀ ਪੱਛਮ ਦੀ ਉਦਾਸੀ ਤੇ ਗਏ ਤੇ ਸਤਿਗੁਰ ਸਾਹਿਬ ਜੀ ਉਸ ਵੇਲੇ ਮੱਕਾ, ਮਦੀਨਾ, ਜੂਰੋਸ਼ਲਮ, ਬਗਦਾਦ ਜਿਹੜੇ ਵੱਡੇ ਅੱਡੇ ਸੀ ਹੋਰਨਾਂ ਥਾਵਾਂ ਤੇ ਵੀ ਗਏ। ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਪਹਿਲਾਂ ਚਾਰ ਮਹਾਨ ਹਸਤੀਆਂ ਹੋਈਆਂ ਨੇ। ਪਹਿਲੀ ਹਸਤੀ ਉੱਥੇ ਇਹ ਸੀ ਕਿ ਜੋ ਬਗਦਾਦ ਦਾ ਖਲੀਫਾ ਸੀ। ਦੂਜੀ ਉੱਥੇ ਹਸਤੀ ਜਿਹੜੀ ਹੈ ਪੀਰ ਹਸਨ ਬਗਦਾਦੀ ਤੇ ਪੀਰ ਹਸਨ ਅਲੀ, ਇੱਕ ਹਕੀਮ ਫਰਾਦੀ ਦਾ ਨਾਮ ਆਇਆ ਅਬੂ ਨਾਸਰ। ਹਕੀਮ ਜਿਹੜਾ ਸੀ ਉਹ ਲੋਕਾਂ ਨੂੰ ਮਿਲਦਾ ਨਹੀਂ ਸੀਗਾ। ਇੱਕ ਦਿਨ ਆਪਣੀ ਮੌਜ ਦੇ ਵਿੱਚ ਲੋਕਾਂ ਚ ਆ ਗਿਆ, ਲੋਕਾਂ ਨੇ ਪਛਾਣਿਆ ਨਹੀਂ, ਲੋਕਾਂ ਨੇ ਉਹਦਾ ਮਜ਼ਾਕ ਉਡਾਇਆ। ਉਸਨੇ ਇੱਕ ਰਾਗ ਗਾਇਆ ਜਿਹਦੇ ਨਾਲ ਸਾਰੇ ਹੱਸਣ ਲਾ ਦਿੱਤੇ। ਉਹਨੇ ਮੁੜ ਕੇ ਦੂਜਾ ਰਾਗ ਗਾਇਆ ਜਿਹਦੇ ਨਾਲ ਲੋਕਾਂ ਨੂੰ ਰੋਣ ਲਾ ਦਿੱਤਾ। ਫਿਰ ਉਹਨੇ ਤੀਜਾ ਰਾਗ ਗਾਇਆ ਜਿਹਦੇ ਨਾਲ ਲੋਕ ਸੌਂ ਗਏ ਗੂੜੀ ਨੀਂਦ ਦੇ ਵਿੱਚ।
ਉਹ ਲਿਖ ਕੇ ਗਿਆ ਸੀ ਕਿ ਆਪ ਲੋਕਾਂ ਨੇ ਹਕੀਮ ਫਰਾਦੀ ਕੋ ਮਿਲਣਾ ਸੀ। ਹਕੀਮ ਫਰਾਦੀ ਆਇਆ, ਆਪ ਨੇ ਉਸਕਾ ਮਜ਼ਾਕ ਉਡਾਇਆ, ਉਸਨੇ ਆਪ ਕੋ ਹਸਾਇਆ ਔਰ ਰਾਇਆ ਔਰ ਸਲਾਇਆ ਔਰ ਚਲਾ ਗਿਆ। ਉਸ ਦਿਨ ਤੋਂ ਬਗਦਾਦ ਦੇ ਖਲੀਫੇ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਬਗਦਾਦ ਦੇ ਵਿੱਚ ਕੋਈ ਰਾਗ ਨਹੀਂ ਗਾਏਗਾ, ਅਗਰ ਰਾਗ ਗਾਏਗਾ ਤਾਂ ਉਹਨੂੰ ਸੰਗਸਾਰ ਕੀਤਾ ਜਾਵੇਗਾ। ਸੰਗਸਾਰ ਦਾ ਮਤਲਬ ਇਹ ਹੁੰਦਾ ਸੀ ਕਿ ਟੋਆ ਪੱਟ ਕੇ ਉਹਨੂੰ ਅੱਧੇ ਧੜ ਤੱਕ ਮਿੱਟੀ ਚ ਦੱਬ ਕੇ ਤੇ ਉੱਥੋਂ ਰੋੜੇ ਮਾਰ ਮਾਰ ਕੇ ਪੱਥਰ ਮਾਰ ਮਾਰਿਆ ਜਾਂਦਾ ਸੀ। ਜੁਨੈਦ ਬਗਦਾਦੀ ਤੇ ਖਿਜਰ ਹਸਨ ਅਲੀ ਜਿਹੜਾ ਸੀ, ਇਹ ਬਗਦਾਦ ਦੇ ਵਿੱਚੋਂ ਦੋ ਦਰਿਆ ਲੰਘਦੇ ਨੇ, ਸਮੇਂ ਨਾਲ ਨਾਂ ਦੇ ਬਦਲੀ ਹੋ ਗਏ ਨੇ। ਇਹਦੇ ਕਿਨਾਰੇ ਤੇ ਬੈਠ ਕੇ ਬੰਦਗੀ ਕਰਦੇ ਸੀ। ਮੁਰਸ਼ਦ ਪੂਰਾ ਨਾ ਹੋਵੇ ਤੇ ਬੰਦਗੀ ਕਰਨ ਵਾਲਾ ਵੀ ਗਲਤ ਹੋ ਜਾਂਦਾ ਹੈ। ਜੁਨੈਦ ਬਗਦਾਦੀ ਨੇ ਆਖਿਆ ਕਿ ਮੇਰੇ ਜਾਲ ਦੇ ਵਿੱਚ ਸਵਾ ਮਣ ਦੀ ਮੱਛੀ ਆਵੇ ਤੇ ਮੈਂ ਉਹਨੂੰ ਕਰਾਮਾਤ ਨਾਲ ਉਂਗਲ ਤੇ ਨਚਾਵਾਂ ਤੇ ਲੋਕ ਮੇਰੀ ਪੂਜਾ ਪ੍ਰਤਿਸ਼ਠਾ ਕਰਨ। ਉਹਨਾਂ ਦੀਆਂ ਤਵਾਰੀਖਾਂ ਦੇ ਮੁਤਾਬਕ ਇਹ ਹੋਇਆ। ਦੂਜੇ ਪੀਰ ਨੇ ਕਿਹਾ ਇਹ ਮੱਛੀ ਇਸ ਨੂੰ ਡੰਗ ਮਾਰੇ ਦੀ ਮੌਤ ਹੋ ਜਾਵੇ। ਤਰੀਖ ਕਹਿੰਦੀ ਵੀ ਐਂ ਹੋਇਆ। ਬੰਦਗੀ ਵਾਲੇ ਆਪਣੀ ਬੰਦਗੀ ਈਰਖਾ ਚ ਗੁਆ ਗਏ। ਬਗਦਾਦ ਦੇ ਵਿੱਚ ਜਿਹੜਾ ਖਲੀਫਾ ਸੀ ਉਹ ਸੈਯਦ ਨਹੀਂ ਹੈ ਸੀਗਾ ਤੇ ਉੱਥੇ ਸੁਲਤਾਨ ਅਹਿਮਦ ਸੈਯਦ ਸੀ। ਉਸਨੇ 50 ਪੀਰ ਭਾਰਤੀ ਧਰਤੀ ਤੇ ਭੇਜੇ ਸੀ, 50 ਪੀਰ, ਜਿਨ੍ਹਾਂ 50 ਪੀਰਾਂ ਨੇ ਇੱਥੇ ਆ ਕੇ ਲੋਕਾਂ ਨੂੰ ਧੱਕੇ ਦੇ ਨਾਲ ਇਸਲਾਮ ਵੱਲ ਜਾਣਾ ਕੀਤਾ, ਜਿਹਦੇ ਚ ਕਈ ਫਿਰਕੇ ਹੋਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਬਾਬਾ ਮਰਦਾਨਾ ਜੀ ਦੇ ਨਾਲ ਬਗਦਾਦ ਦੇ ਵਿੱਚ ਗਏ। ਅੰਮ੍ਰਿਤ ਵੇਲਾ ਹਰ ਧਰਮ ਦੇ ਵਿਅਕਤੀ ਜਿਹੜੇ ਆ ਨਾ, ਜਿਹਦੇ ਭਾਵੇਂ ਹੋਵੇ, ਉਹ ਅੰਮ੍ਰਿਤ ਵੇਲੇ ਹੀ ਤਾਕੀਦ ਕਰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅੰਮ੍ਰਿਤ ਵੇਲੇ ਬਗਦਾਦ ਦੇ ਖਲੀਫੇ ਦੀ ਹੁਕਮ ਦੀ ਉਲੰਘਣਾ ਕੀਤੀ, ਰਾਗ ਗਾਉਣਾ ਸ਼ੁਰੂ ਕੀਤਾ। ਉਸ ਪੀਰ ਦਾ ਮੁਰੀਦ ਗੁਲਾਮ ਕਾਦਰ ਖਾਨ, ਉਹ ਉਸ ਦਰਿਆ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਆਇਆ। ਜਦੋਂ ਉਹਨੇ ਰਾਗ ਸੁਣਿਆ, ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਰਾਗ ਚ ਗਾ ਰਹੇ ਨੇ, ਉਹਨੂੰ ਠੰਡ ਪੈਣੀ ਚਾਹੀਦੀ ਸੀ ਪਰ ਉਹਨੂੰ ਅੱਗ ਲੱਗੀ ਇਲਾਹੀ ਬਾਣੀ ਸੁਣ ਕੇ। ਦੂਜਾ ਉਹਨੇ ਅੱਜ ਸੁਣਿਆ ਜੋ ਅੱਜ ਦੀ ਪੌੜੀ ਏ, ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਉਹਨੇ ਹੋਰ ਅੱਗ ਲੱਗੀ ਕਿ ਮੇਰਾ ਪੀਰ ਇਹ ਕਹਿੰਦਾ ਵੀ ਸੱਤ ਆਕਾਸ਼ ਨੇ, ਸੱਤ ਪਤਾਲ ਨੇ, ਇੱਕ ਸਾਡੀ ਸ਼ਰ੍ਹਾਂ ਦੇ ਉਲਟ ਕਹਿ ਰਹੇ ਨੇ, ਦੂਜਾ ਪੀਰ ਜੀ ਦੇ ਹੁਕਮ ਦੇ ਹੁਕਮ ਦੂਲੀ ਕਰ ਰਹੇ। ਉਹ ਉੱਥੋਂ ਭੱਜਾ ਪੀਰ ਜੀ ਕੋਲੇ ਗਿਆ, ਪੀਰ ਜੀ ਕੁਫਰ ਹੋ ਗਿਆ, ਕੁਫਰ ਹੋ ਗਿਆ। ਬਾਹਰ ਅੱਜ ਫਕੀਰ ਆਏ ਆ, ਤੁਹਾਡਾ ਹੁਕਮ ਵੀ ਤੋੜ ਦਿੱਤਾ, ਉਹ ਰਾਗ ਗਾ ਰਹੇ ਆ।

ਦਿੱਤੀ ਬਾਗ ਨਮਾਜ਼ ਕਰ ਸੁਣ ਸਮਾਨ ਹੋਆ ਜਹਾਨ। ਪੀਰ ਨੇ ਆਪਣੀ ਸਾਰੀ ਪਬਲਿਕ ਨੂੰ ਆਖਿਆ ਵੀ ਪੱਥਰ ਫੜੋ ਤੇ ਉਹਨੂੰ ਸੰਗਸਾਰ ਕਰੋ। ਗੁਰੂ ਨਾਨਕ ਸਾਹਿਬ ਉਦੋਂ ਨੂੰ ਜਪਜੀ ਸਾਹਿਬ ਆਸਾ ਕੀ ਵਾਰ ਆਪੋ ਪਾ ਕੇ ਸੀ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਕਲਮਾ ਪੜਨੀ ਸੰਗਸਾਰ ਕਰਾਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਸਾਡਾ ਜਕਾਰਾ ਹੈ। ਇਸਲਾਮ ਦੀ ਦੁਨੀਆਂ ਚ ਬਾਂਗ ਪਹਿਲਾਂ ਦਿੰਦੀ ਆ, ਇਬਾਦਤ ਬਾਅਦ ਚ ਕਰਦੀ ਆ। ਅਸੀਂ ਇਬਾਦਤ ਪਹਿਲਾਂ ਕਰਦੇ ਹਾਂ, ਬਾਂਗ ਬਾਗ ਵਿਚ ਅਸੀਂ ਜਕਾਰਾ ਬਾਅਦ ਵਿਚ ਬੁਲਾਉਂਦੇ ਹਾਂ। ਜਦੋਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਮਾਰਨ ਵਾਸਤੇ ਪੱਥਰ ਚੱਕੇ, ਜੋ ਸਤਿਗੁਰ ਸਾਹਿਬ ਜੀ ਨੇ ਉਸ ਧਰਤੀ ਦੇ ਉੱਤੇ ਇਲਾਹੀ ਆਵਾਜ਼ ਜਕਾਰੇ ਦੀ ਲਾਈ, ਉਨ੍ਹਾਂ ਨੂੰ ਆਪੇ ਦੀ ਸੋਧਾ ਭੁੱਲ ਗਈ। ਉਨ੍ਹਾਂ ਦੇ ਹੱਥ ਤਾਂ ਚੱਕੇ ਹੋਏ ਪੱਥਰ ਫੜੇ ਹੋਏ ਰਹਿ ਗਏ। ਜਦੋਂ ਉਸ ਪੀਰ ਨੇ ਵੇਖਿਆ, ਬੜਾ ਹੈਰਾਨ ਹੋ ਕੇ ਵੇਖਿਆ, ਵੇਖੇ ਧਿਆਨ ਲਗਾਏ ਕਰ ਇਹ ਫਕੀਰ ਵੱਡਾ ਮਸਤਾਨ। ਵੀ ਇਹ ਫਕੀਰ ਜਿਹੜਾ ਧਿਆਨ ਨਾਲ ਆ ਕੇ ਵੇਖਿਆ ਵੀ ਬਹੁਤ ਭਿਆਨਕ ਫਕੀਰ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਆਇਆ, ਬੜੇ ਗੁੱਸੇ ਦੇ ਵਿੱਚ ਆਇਆ ਹੈ ਉਹ ਗੁਰੂ ਨਾਨਕ ਸਾਹਿਬ ਦੇ ਕੋਲ ਕਿ ਅਸੀਂ ਅੱਜ ਤੱਕ ਇਹ ਖਬਰ ਨਹੀਂ ਸੁਣੀ, ਤੂੰ ਕੌਣ ਹੈ? ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ, ਕਿਸ ਕਾ ਘਰਾਨਾ? ਇਹ ਗੱਲ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਹੈਗੀ ਤੇ ਅਫਸੋਸ ਹੈ, ਅਸੀਂ ਵੀ ਅੱਜ ਬਣਾਈ ਬੈਠੇ ਹਾਂ। ਇਸਲਾਮ ਦੀ ਦੁਨੀਆਂ ਚ ਘਰਾਨੇ ਆ ਵੀ ਆਹ ਫਲਾਣੇ ਘਰਾਨੇ ਦਾ ਹੈ, ਇਹ ਫਲਾਣੇ ਘਰਾਨੇ ਦਾ ਹੈ। ਪਹਿਲਾਂ ਚਾਰ ਘਰਾਨੇ ਸੀ, ਅੱਜ ਕੱਲ੍ਹ ਤਾਂ ਬਹੁਤ ਹੋ ਗਏ ਹੋਏ ਆ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜਵਾਬ ਦਿੱਤਾ ਸੀ ਵੀ ਮੇਰਾ ਕੋਈ ਘਰਾਨਾ ਨਹੀਂ, ਘਰਾਨਾ ਵਾਹਿਗੁਰੂ ਅਕਾਲ ਪੁਰਖ ਦਾ ਹੈ। ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ ਵੀ ਮੈਂ ਇਸ ਸਮੇਂ ਚ ਆਇਆ, ਉਸ ਵਾਹਿਗੁਰੂ ਦੇ ਬੰਦੇ ਆ, ਉਹਦੇ ਫਕੀਰ ਆ। ਧਰਤ ਆਕਾਸ਼ ਚੌਂਦ ਸਜਾਨਾ, ਸਾਰੇ ਪਾਸੇ ਉਹਦਾ ਹੀ ਘਰਾਨਾ ਹੈ, ਦੂਜਾ ਕਿਸੇ ਦਾ ਘਰਾਨਾ ਜਿਹੜਾ ਉਹ ਨਹੀਂ ਹੈਗਾ। ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਤਾਈ, ਉਹ ਤਕਰਾਰ ਕਰਕੇ ਪੁੱਛਦਾ ਹੈ ਬੜਾ ਭਿਆਨਕ ਫਕੀਰ ਹੈ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ। ਗੱਲ ਨੋਟ ਕਰਿਆ ਜੇ ਕਿ ਭਾਈ ਗੁਰਦਾਸ ਜੀ ਇਹ ਕਹਿ ਰਹੇ ਆ ਕਿ ਉਹ ਪੀਰ ਕਹਿ ਰਿਹਾ ਕਰਾਮਾਤ ਦਿਖਾਈ, ਲੇਕਿਨ ਗੁਰੂ ਨਾਨਕ ਸਾਹਿਬ ਕਰਾਮਾਤ ਨਹੀਂ ਕਹਿ ਰਹੇ ਵੀ ਗੁਰੂ ਨਾਨਕ ਸਾਹਿਬ ਨੇ ਕਰਾਮਾਤ ਦਿਖਾਈ ਹੈ। ਉਹ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅਲਾਹੀ ਸੱਦ ਲਾਈ, ਜਿਹੜੇ ਉਹਨਾਂ ਦੇ ਹੱਥ ਖੜੇ ਹੋ ਗਏ, ਸੁਨਮ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਉਸ ਨੂੰ ਕਰਾਮਾਤ ਕਹਿ ਰਹੇ ਵੀ ਨੇ ਕਰਾਮਾਤ ਕੀਤੀ ਹੈ। ਉਹ ਪੀਰ ਕਹਿ ਰਿਹਾ ਕਿ ਇਹਨੇ ਕਰਾਮਾਤ ਦਿਖਾਈ, ਫਿਰ ਉਹ ਕਹਿ ਰਿਹਾ ਵੀ ਇਹਨੇ ਅਗਲੀ ਗੱਲ ਕਮਲ ਦੀ ਕਰ ਦਿੱਤੀ ਏ, ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਨਵੀਂ ਗੱਲ ਸੁਣਾਤੀ ਇਹਨੇ ਆ ਕੇ ਇੱਥੇ। ਸਾਨੂੰ ਤਾਂ ਸਾਡੇ ਪੈਗੰਬਰ ਦੱਸ ਕੇ ਵੀ ਸੱਤ ਆਕਾਸ਼ ਤੇ ਸੱਤ ਪਤਾਲ ਨੇ, ਇਹਨੇ ਨਵੀਂ ਗੱਲ ਕਰਤੀ ਵੀ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ, ਲੱਖਾਂ ਤੋਂ ਬਾਅਦ ਵੀ ਉਹਦਾ ਅੰਤ ਨਹੀਂ ਪਤਾ ਨਹੀਂ ਉਹ ਕਿੰਨੇ ਕੇ। ਉਹਨੇ ਗੁਰੂ ਨਾਨਕ ਸਾਹਿਬ ਨੂੰ ਤਕਰਾਰ ਚ ਪੁੱਛਿਆ ਕੀਤਾ ਹੈ ਕਿ ਤੂੰ ਵੇਖੇ ਆ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਾਂ। ਕਹਿੰਦੇ ਫਿਰ ਸਾਨੂੰ ਵਿਖਾ। ਕਹਿੰਦੇ ਵੀ ਬੰਦਾ ਆਪਣਾ ਯਕੀਨ ਵਾਲਾ ਦੇ, ਜੇ ਤੇ ਤੈਨੂੰ ਯਕੀਨ ਹੋਵੇ

ਪਿਓ ਨੂੰ ਆਪਣੇ ਪੁੱਤ ਦੇ ਉੱਤੇ ਬਹੁਤ ਯਕੀਨ ਹੁੰਦਾ ਕਿ ਪੁੱਤ ਜਿਹੜਾ ਹੈ ਉਹ ਪਿਓ ਦੇ ਨਾਲ ਧੋਖਾ ਨਹੀਂ ਕਰਦਾ। ਉਸ ਨੇ ਕਿਹਾ ਵੀ ਮੇਰਾ ਆ ਪੁੱਤਰ ਹੈ, ਇਹਨੂੰ ਵਿਖਾਓ। ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਅੱਜ ਦੀ ਸਾਇੰਸ ਇੱਥੇ ਨਹੀਂ ਪਹੁੰਚੀ। ਔਰ ਇਹ ਉਸ ਗਾਥਾ ਬਾਣੀ ਦੇ ਪ੍ਰੈਕਟੀਕਲ ਅਰਸੀ ਪ੍ਰਮਾਣੋ ਪ੍ਰਜੰਤ ਅਕਾਸ਼ੇ ਦੀਪ ਲੋ ਸੈ ਖੰਡਨੇ ਗਾਛੇਨ ਨੈਣ ਭਰੇਣ ਨਾਨਕ ਬਿਨਾਂ ਸਾਧੂ ਨੂੰ ਸੱਤੇ ਅਤੇ। ਇਹ ਸਾਇੰਸ ਇੰਨੀ ਵੱਧ ਸਕਦੀ ਏ ਕਿ ਅਣੂ ਹੋ ਕੇ ਪਰਮਾਣੂ ਹੋ ਕੇ ਇੱਕ ਅੱਖ ਝਪਕਣ ਦੇ ਵਿੱਚ ਬ੍ਰਹਿਮੰਡ ਦਾ ਗੇੜਾ ਲਾ ਕੇ ਬੰਦਾ ਆ ਸਕਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅੱਖ ਫੁਰਕ ਵਿੱਚ ਬਗਦਾਦ ਦੀ ਹਿਸਟਰੀ ਕਹਿੰਦੀ ਏ ਕਿ ਉਸ ਪੀਰ ਦੇ ਬੇਟੇ ਨੇ ਆਖਿਆ ਵੀ ਬਹੁਤ ਚਿਰ ਹੋ ਗਿਆ, ਚਲੀ ਗਏ ਵਾਪਸ ਤੇ ਨਾਲ ਪ੍ਰਸ਼ਾਦ ਲੈ ਕੇ ਆਇਆ। ਭਾਰ ਕਚਕੌਲ ਪ੍ਰਸ਼ਾਦ ਦਾ ਧੁਰ ਪਤਾਲੂ ਲਈ ਕੜਾਈ। ਜਦੋਂ ਆਏ ਤੇ ਉਹਨੇ ਆਪਣੇ ਬਾਪ ਨੂੰ ਆਖਿਆ ਵੀ ਬਹੁਤ ਚਿਰ ਲੱਗਾ, ਕਹਿੰਦੀ ਅੱਜ ਦੇ ਅੱਖ ਪੁਰਖਾ ਸਮਾਂ ਹੋਇਆ। ਜਾਹਰ ਕਲਾ ਨਾ ਛਪੇ ਛੁਪਾਈ। ਹੋਰ ਵੀ ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਨਾਲ ਦੀਆਂ ਬਹੁਤ ਵਿਚਾਰਾਂ ਹੋਈਆਂ, ਬੜੇ ਕੁਸ਼ਚਨ ਕੀਤੇ ਉਹਨੇ, ਲੇਕਿਨ ਆਖਰ ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਦੇ ਉੱਤੇ ਝੁਕ ਗਿਆ। ਪਿੱਛੇ ਇੱਕ ਸੱਜਣ ਨੇ ਕਿਤਾਬ ਲਿਖੀ ਸੀ ਸਿਆਹ ਤੋਂ ਬਾਬਾ ਨਾਨਕ, ਪਰ ਉਹਨੇ ਵੀ ਜੋ ਉੱਥੇ ਵਾਰਤਾ ਹੋਈ ਪੂਰੀ ਨਹੀਂ ਲਿਖੀ ਹੋਈ। ਉਹ ਜੋ ਉਸ ਵੇਲੇ ਪੀਰ ਨੇ ਆਖਿਆ, ਤਿੰਨ ਪੀਰਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਬਤ ਆਖਿਆ ਉੱਥੇ। ਉਹ ਸਿਆਹ ਤੋਂ ਬਾਬਾ ਨਾਨਕ ਵਿੱਚ ਵੀ ਪੂਰਾ ਨਹੀਂ ਹੈ। ਜਦੋਂ ਉਹਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨਦਰ ਹੋਈ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਝੁਕਿਆ, ਜਿਹੜਾ ਉਹ ਝੂਠ ਬੋਲ ਰਿਹਾ ਸੀ ਕਿ ਮੈਂ ਦਸਤਗੀਰ ਹਾਂ। ਦਸਤਗੀਰ ਦਾ ਇਹ ਮਤਲਬ ਹੁੰਦਾ ਦਸਤ ਹੱਥ, ਗੀਰ ਵੀ ਹੱਥ ਪਕੜ ਕੇ ਦਰਗਾਹ 'ਚ ਲਿਜਾਣ ਵਾਲਾ। ਸਾਡੇ ਵੀ ਅੱਜ ਇਹੋ ਜਿਹੇ ਬਾਬੇ ਨੇ ਆਪਣੇ ਆਪਣੇ ਸੰਤ ਕਹਾਉਂਦੇ, ਸੰਤਾਂ ਦਾ ਕੁਛ ਹੈ ਹੀ ਨਹੀਂ ਉਹਨਾਂ ਕੋਲ। ਲੇਕਿਨ ਅੱਜ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ ਤੇ ਉਹਨੇ ਸੱਚ ਬੋਲਿਆ, ਐ ਪੀਰ, ਗੁਰੂ ਨਾਨਕ ਸਾਹਿਬ ਵਾਲੇ ਹੱਥ ਕਰਕੇ ਆਖਿਆ ਵੀ ਐ ਪੀਰ ਏ, ਮੈਂ ਪੀਰ ਨਹੀਂ ਹੈਗਾ। ਔਰ ਐ ਪੀਰ ਦਸਤਗੀਰ, ਇਹ ਦਸਤਗੀਰ ਏ, ਇਹ ਹੱਥ ਪਕੜ ਕੇ ਦਰਗਾਹ 'ਚ ਲਿਜਾਣ ਵਾਲਾ ਹੈ। ਜਿਹੜਾ ਅੱਜ ਤੱਕ ਲੋਕਾਂ ਕੋਲ ਹੁੰਦਾ ਇਹ ਸੱਚ ਬੋਲ ਰਿਹਾ, ਤੇ ਅਗਲੀ ਗੱਲ ਕਮਾਲ ਦੀ ਆਖੀ, ਗੁਰੂ ਨਾਨਕ ਸਾਹਿਬ ਨੂੰ ਦਸਤੇ ਮਰਾ ਬਗੀਰ, ਕਿ ਗੁਰੂ ਨਾਨਕ ਸਾਹਿਬ ਮੇਰਾ ਹੱਥ ਤੁਸੀਂ ਪਕੜ ਲਓ। ਬਗੀਰ ਹੁੰਦਾ ਬਗਲਗੀਰ, ਉਹ ਸ਼ਾਰਟਕੱਟ ਚ ਲਫ਼ਜ਼ ਫਾਰਸੀ ਵਾਲੇ ਵਿਦਵਾਨ ਜਿਹੜੇ ਆ ਬਗੀਰ ਲਿਖਦੇ ਆ। ਬਗਲਗੀਰ ਜਿਹੜਾ ਬਗਲ ਦੇ ਵਿੱਚ ਹੱਥ ਲਿਆਵੇ ਉਹ ਛੁੱਟਦਾ ਨਹੀਂ ਸਿੱਧੀ। ਇਹ ਪੀਰ ਦਸਤਗੀਰ, ਦਸਤੇ ਮਰਾ ਬਗੀਰ, ਦਸਤੇ ਚੁਣਾ ਬਗੀਰ ਕੇ ਗੋਇਨ ਦਸਤਗੀਰ। ਕਿ ਤੈਨੂੰ ਜਿਹਨੂੰ ਲੋਕੀ ਦਸਤਗੀਰ ਕਹਿੰਦੇ ਸੀ ਨਾ, ਉਹ ਅੱਜ ਤੈਨੂੰ ਕਹਿ ਰਿਹਾ। ਹੁਣ ਇਸਲਾਮ ਦੀ ਦੁਨੀਆਂ ਚ ਬਗਦਾਦ ਦਾ ਬੜਾ ਨਾਂ ਹੈ, ਤੇ ਉਹਨਾਂ ਨੂੰ ਸੁਣਨਾ ਜਿਹੜਾ ਸੀਗਾ ਉਹ ਬਹੁਤ ਔਖਾ ਸੀਗਾ ਵੀ ਸਾਡਾ ਬਗਦਾਦ ਦਾ ਖਲੀਫਾ ਹੋਵੇ, ਕਾਦਰੀ ਫਿਰਕਾ ਉੱਥੇ ਚੱਲਿਆ ਹੋਵੇ, ਤੇ ਉਹ ਅੱਜ ਜਿਹਨੇ ਸਾਡੀ ਸ਼ਰ੍ਹਾਂ ਦੇ ਉਲਟ ਕੀਤਾ ਹੋਵੇ ਉਹਨੂੰ ਆਖੇ ਵੀ ਇਹ ਦਸਤਗੀਰ ਏ। ਉਹ ਲੋਕਾਂ ਨੇ ਆਖਿਆ ਪੀਰ ਜੀ ਤੁਹਾਨੂੰ ਕੀ ਹੋਇਆ,
ਕਿਉਂ ਐ ਕਰਦੇ ਜੇ, ਕੀ ਹੋ ਗਿਆ ਤੁਹਾਨੂੰ? ਤੇ ਉਸ ਪੀਰ ਨੇ ਆਖਿਆ ਕਿ ਮੇਰੀ ਗੱਲ ਛੱਡੋ, ਤੁਸੀਂ ਇਹਦੀ ਸ਼ਰਨ ਵਿੱਚ ਆਓ, ਤੁਸੀਂ ਵੀ ਮਸਤ ਹੋ ਜਾਓਗੇ ਜਿਹੜੇ ਇਹਦੇ ਮੁੱਖ ਵਿੱਚ ਫੁੱਲ ਕਰ ਰਹੇ ਨੇ। ਸਾਰ ਆਂਚੇ ਗੁਲ ਮੁਸ਼ਕ ਤੋਏ ਆਮਲ ਮੁਅੱਤਰ ਅਸਦ, ਕਿ ਜਿਹੜੇ ਇਹਦੇ ਮੁਬਾਰਕ ਸਰੀਰ ਵਿੱਚੋਂ ਫੁੱਲ ਕਰ ਰਹੇ ਆ ਨਾ, ਜਿਹੜੀ ਉਹਦੀ ਖੁਸ਼ਬੂ ਏ, ਉਹਦੇ ਨਾਲ ਸਾਰਾ ਜਹਾਨ ਮਸਤ ਹੋ ਸਕਦਾ ਹੈ। ਪਰ ਇਹ ਫਲਾਸਫੀ ਸਾਡੀ ਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹੋਰ ਕਿਸੇ ਧਰਮ ਦੀ ਨਹੀਂ ਹੈ। ਭਾਈ ਨੰਦ ਲਾਲ ਜੀ ਨੇ ਵੀ ਇਹ ਸ਼ਬਦ ਵਰਤੇ ਆ, ਤੇ ਸਾਡੇ ਕਈ ਸੱਜਣ ਨਾ ਭੁਲੇਖੇ ਖਾ ਕੇ, ਤੇ ਉਹ ਗੁਰੂ ਗੋਬਿੰਦ ਸਿੰਘ ਦੀ ਬਾਬਤ ਕਹਿਤਾ, ਗੁਰੂ ਗੋਬਿੰਦ ਸਿੰਘ ਨੇ ਪਿਚਕਾਰੀ ਫੜ ਕੇ ਹੋਲੀ ਖੇਡੀ, ਉਹ ਕਿਸੇ ਫਾਰਸੀ ਦੇ ਵਿਦਵਾਨ ਕੋਲੇ ਪੜ੍ਹੇ ਨਹੀਂ ਹੈਗੇ। ਭਾਈ ਨੰਦ ਗੁਲੈ ਹੋਲੀ ਬਾ ਬਾਗੇ ਜ਼ਹਿਰ ਪੂ ਕਰ ਦ। ਭਾਈ ਸਾਹਿਬ ਕਹਿੰਦੇ ਮੇਰੇ ਗੁਰੂ ਦੇ ਘਰ ਵਿੱਚ ਇਹੋ ਜਿਹੇ ਫੁੱਲ ਖਿੜੇ ਆ, ਜ਼ਹਿਰ ਕਹਿੰਦੇ ਸੰਸਾਰ ਨੂੰ, ਸਾਰਾ ਸੰਸਾਰ ਮਸਤ ਹੋ ਸਕਦਾ ਹੈ। ਹੁਣ ਆਤਮਕ ਮੰਡਲ ਚ ਪੁੱਜੇ ਹੋਏ ਦੇ ਵਿਚਾਰ ਜਿਹੜੇ ਆ ਨੇ ਇੱਕ ਹੋ ਜਾਂਦੇ ਆ। ਲਵੇ ਚੂ ਗੁੰਚਾ ਰਾਹ ਫਰਖੰਦੇ ਖੂਹ ਕਰ, ਉਹ ਫੁੱਲ ਖਿੜਦੇ ਕਿੱਥੋਂ ਨੇ ਗੁੱਲ ਨਾ, ਮੇਰੇ ਗੁਰੂ ਦੇ ਮੁੱਖ ਵਿੱਚੋਂ ਗੁੰਚਿਆਂ ਦੇ ਗੁੰਚੇ ਆਉਂਦੇ ਆ, ਅੰਮ੍ਰਿਤ ਤੇ ਝਰਨੇ ਛੁੱਟਦੇ ਆ। ਦੁਨੀਆਂ ਦੀ ਕੋਈ ਚੀਜ਼ ਚੇ ਗੁਲਾਬੋ ਅੰਬਰੋ ਮੁਸ਼ਕ ਅੰਬੀਰੋ ਕੋਈ ਇਹਦੇ ਬਰਾਬਰ ਨਹੀਂ ਪੁੱਜਦੇ ਹੈਗੇ। ਅਗਲੀ ਵਾਲੀ ਪੰਕਤੀ ਹੈ ਨਾ, ਇਹਦੇ ਤੋਂ ਭੁਲੇਖਾ ਖਾਧਾ ਸੀ, ਜਹੇ ਪਚਕਾਰੀਏ ਜਿਹੜੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਮੁੱਖ ਵਿੱਚੋਂ ਫੁੱਲ ਆ ਰਹੇ ਨੇ, ਹਰ ਪਾਸੇ ਉਹਦੀ ਜਿਹੜੀ ਖੁਸ਼ਬੂ ਹੈ ਸੂ ਕਰਦ, ਤੇ ਅਸੀਂ ਉਹ ਪਚਕਾਰੀ ਸਮਝਦੇ, ਪਚਕਾਰੀ ਹੋਲੀ ਖੇਡਣ ਵਾਲੀ ਹੈ। ਸਾਰ ਆਂਚੇ ਗੁਲ ਮੁਸ਼ਕ ਤੋਏ ਆਮਲ ਮੁਅੱਤਰ ਅਸਦ, ਕਿ ਇਹਦੇ ਮੁੱਖ ਵਿੱਚੋਂ ਜਿਹੜੇ ਫੁੱਲ ਆ ਰਹੇ ਆ, ਸ਼ਬਦ ਆ ਰਹੇ ਆ, ਉਹਦੇ ਨਾਲ ਸਾਰਾ ਜਹਾਨ ਮਸਤ ਹੈ। ਅਗਲੀ ਗੱਲ ਉਹਨੇ ਹੋਰ ਕਮਾਲ ਦੀ ਆਖੀ, ਜਾਂ ਤੁਸੀਂ ਇਹਦੀ ਖੁਸ਼ਬੂ ਨਹੀਂ ਲਈ ਤੁਹਾਡੀ ਨੱਕ ਬੰਦ ਹੈ। ਕਹਿੰਦਾ ਮੈਂ ਤੁਹਾਡੀ ਗੱਲ ਨਹੀਂ ਕਹਿੰਦਾ, ਇਦੋਂ ਬਾਅਦ ਜੇ ਮੈਂ ਵੀ ਕਹਿ ਦਿਆਂ ਕਿ ਗੁਰੂ ਨਾਨਕ ਦੇ ਫੁੱਲਾਂ 'ਚ ਖੁਸ਼ਬੂ ਨਹੀਂ ਹੈਗੀ, ਤੇ ਇਹ ਸਮਝ ਲਿਓ ਵੀ ਨੱਕ ਮੇਰੀ ਮਰੀ ਹੋਈ ਏ, ਤੇ ਮੈਂ ਕਹਿ ਰਿਹਾ ਗੁਰੂ ਨਾਨਕ ਦੇ ਫੁੱਲਾਂ 'ਚ ਖੁਸ਼ਬੂ ਨਹੀਂ ਹੈਗੀ। ਤਕਸੀਰ ਨਫਸ ਮਰਾ ਬੂਏ ਨਾਮੇ ਰਸ, ਤਕਸੀਰ ਕਹਿੰਦਾ ਗਲਤੀ ਮੇਰੀ ਹੋਏਗੀ, ਨੱਕ ਮੇਰੀ ਮਰੀ ਹੋਏਗੀ, ਤੇ ਬੂਏ ਨਾਮੇ ਰਸਦ ਮੈਂ ਕਹਾਂਗਾ ਗੁਰੂ ਨਾਨਕ ਦੇ ਫੁੱਲਾਂ 'ਚ ਖੁਸ਼ਬੂ ਨਹੀਂ ਹੈ। ਸਾਡਾ ਵੀ ਹਾਲ ਅੱਜ ਇਹੀ ਹੈ ਕਿ ਸਾਨੂੰ ਕੀਰਤਨ ਚੰਗਾ ਨਹੀਂ ਲੱਗਦਾ, ਸਾਨੂੰ ਬਾਣੀ ਚੰਗੀ ਨਹੀਂ ਲੱਗਦੀ। ਭਾਈ ਜੀ ਟਾਈਮ ਬੜਾ ਲਾਤਾ, ਜਿਹਨੇ ਬਖਸ਼ਿਸ਼ ਕਰਨੀ ਹੈ ਉਹ ਅਸੀਂ ਕਹਿੰਦੇ ਬਹੁਤ ਟਾਈਮ ਲਾ ਦਿੱਤਾ ਹੈ, ਤੇ ਜਿਹਨੇ ਡੋਬਣਾ ਉਹਨੂੰ ਅਸੀਂ ਲੱਖਾਂ ਰੁਪਈਏ ਦੇ ਕੇ ਸੁਣਦੇ ਹਾਂ। ਉਹਦਾ ਤਕਸੀਰੇ ਨਫਸ ਮਰਾ ਬੂਏ ਨਾਮੇ ਰਸਦ, ਉਹ ਕਹਿੰਦੇ ਪੀਰ ਜੀ ਇਸਲਾਮ ਦੇ ਵਿੱਚ ਪ੍ਰਣਾਮ ਕਰਨਾ ਹਰਾਮ ਹੈ, ਤੁਸੀਂ ਕੀ ਕਰਦੇ ਪਏ ਜੇ? ਇੱਥੇ ਕੋਈ ਮੁਸਲਮਾਨ ਵੀ ਰਾਜੇ ਨਾ, ਉਹ ਬੈਠ ਜੇਗਾ ਕੀਰਤਨ ਸੁਣ ਕਹਾ ਸੁਣ ਲੇਗਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕੂਗਾ, ਕੋਈ ਹਰਾਮ ਮਿਲਿਆ ਉਹਨਾਂ ਨੇ। ਲੇਕਿਨ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਦੇ ਉੱਤੇ ਜਦੋਂ ਮੱਥਾ ਟੇਕਿਆ, ਬਗਦਾਦ ਦਾ ਖਲੀਫਾ ਕਹਿ ਰਿਹਾ ਹੈ ਕਿ ਮੇਰੀ ਗੱਲ ਛੱਡੋ, ਦੁਨੀਆਂ ਵਿੱਚ ਜਿੰਨੇ ਪਹਿਲਾਂ ਹੋਏ ਆ, ਜੇ ਉਹਨਾਂ ਸਾਰਿਆਂ ਨੇ ਸਿੱਧਾ ਕੀਤਾ ਹੈ ਤੇ ਇਸੇ ਗੁਰੂ ਨਾਨਕ ਨੂੰ ਸਿੱਧਾ ਕੀਤਾ ਹੈ, ਤੇ ਜਿੰਨੇ ਆਖਰ ਤੇ ਹੋਣਗੇ ਜਿਹਨੂੰ ਗਿਆਨ ਹੁੰਦਾ ਜਾਏਗਾ ਉਹ ਸਿੱਧਾ ਕਰਨਗੇ ਤੇ ਗੁਰੂ ਨਾਨਕ ਸਾਹਿਬ ਨੂੰ ਕਰਨਗੇ। ਸਜਦਾ ਕੁਨੇਮ ਪੀਰ ਰਾ ਅਵਲ ਆਖਰ ਜਹਾਨ, ਅਵਲ ਪਹਿਲਾਂ ਆਖਰ ਬਾਅਦ ਚ,
ਜਿੰਨੇ ਗਿਆਨਵਾਨ ਹੋਣਗੇ ਉਹ ਸਜਦਾ ਕਰਦੇ ਨੇ ਤੇ ਇਸੇ ਨੂੰ ਕਰਦੇ ਆ। ਕਈ ਵਾਰੀ ਸਾਨੂੰ ਸਾਡਾ ਇਤਿਹਾਸ ਜਿਹੜਾ ਹੁੰਦਾ ਨਾ ਸਾਨੂੰ ਯਕੀਨ ਨਹੀਂ ਹੁੰਦਾ, ਕਈਆਂ ਨੇ ਕਿੰਤੂ ਕੀਤੇ ਵੀ ਜਦੋਂ ਸਾਈ ਮੀਆਂ ਮੀਰ ਨੂੰ ਜਹਾਂਗੀਰ ਨੇ ਸੱਦਿਆ ਨਾ ਵੀ ਤੁਸੀਂ ਦੱਸਿਆ ਨੀ ਮੈਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਏਡੇ ਪੀਰ ਵਲੀ ਨੇ, ਉਹ ਕਹਿੰਦੇ ਤੂੰ ਸੁਣਦਾ ਕਿੱਥੇ ਸੀ? ਤੇ ਸਾਈ ਮੀਆਂ ਮੀਰ ਨੇ ਕਿਹਾ ਜਦੋਂ ਜੁੰਮੇ ਵਾਲੇ ਦਿਨ ਮੈਂ ਸਜਦਾ ਕਰਦਾ ਮੈਂ ਇਹਨੂੰ ਹੀ ਕਰਦਾ। ਸਾਈ ਮੀਆਂ ਮੀਰ ਵੀ ਇਸ ਇਤਿਹਾਸ ਚ ਹੈ ਤੇ ਉਹੀ ਉਹ ਪੀਰ ਕਹਿ ਰਿਹਾ ਸਜਦਾ ਕੁਨੀਮ ਪੀਰ ਰਾ ਅਵਲ ਆਖਰ ਜਹਾਨ, ਸਾਰਿਆਂ ਨੇ ਕੀਤਾ ਤੇ ਕਹਿੰਦੇ ਮੈਂ ਕੀ ਕਰਨ ਲੱਗਾ ਅੱਜ ਤੋਂ ਬਾਅਦ। ਮੁਰਸ਼ਦ ਰਸੀ ਸਜੂਦ ਦਮੇ ਇਨ ਨਾਨਕ ਜਿੰਦ ਜਾਣ, ਮੈਂ ਹੁਣ ਇਹਨੂੰ ਆਪਣਾ ਮੁਰਸ਼ਦ ਆਪਣਾ ਗੁਰੂ ਮੰਨਣ ਲੱਗਾ ਕਿ ਮੇਰਾ ਗੁਰੂ ਏ, ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਉੱਤੋਂ ਉੱਤੋਂ, ਮੈਂ ਜਿੰਦ ਕਰਕੇ ਦਿਲ ਕਰਕੇ ਜਾਣ ਕਰਕੇ ਇਹਨੂੰ ਆਪਣਾ ਗੁਰੂ ਮੰਨਣ ਲੱਗਾ। ਚਾਰ ਘਰਾਣੇ ਸੀ ਜਿਹੜੇ ਮੁਸਲਮਾਨਾਂ ਚ ਦਾਖਲ ਕਰਦੇ ਸੀ, ਦੋ ਬਗਦਾਦ ਤੋਂ ਪੈਦਾ ਹੋਏ ਹੋਏ ਨੇ। ਉਹ ਦੂਜਿਆਂ ਨੂੰ ਕਲਮਾ ਦਿੰਦਾ ਹੁੰਦਾ ਸੀ ਵੀ ਆ ਮੈਂ ਤੈਨੂੰ ਕਲਮਾ ਪੜਾਵਾਂ ਤੇ ਮੇਰਾ ਕਲਮਾ ਪੜਨ ਤੋਂ ਬਾਅਦ ਤੂੰ ਮੁਸਲਮਾਨ ਹੋਏਗਾ। ਲੇਕਿਨ ਅੱਜ ਉਹ ਕਮਾਲ ਕਰ ਰਿਹਾ ਹੈ, ਉਹਨੂੰ ਜਦੋਂ ਸ਼ਰ੍ਹਾਂ ਦੇ ਕੱਟੜਾਂ ਨੇ ਉਹਦੇ ਵੱਲ ਵੇਖਿਆ ਉਹ ਹੈਰਾਨ ਸੀਗੇ। ਉਹ ਕਹਿੰਦੇ ਪੀਰ ਜੀ ਬਹੁਤ ਮਸਤ ਹੋ ਗਏ ਤੁਸੀਂ। ਉਹਨੇ ਅਗਲੀ ਗੱਲ ਆਖੀ, ਇਹ ਜਗ੍ਹਾ ਦੋ ਥਾਂ ਤੇ ਵਾਪਰਦੀ, ਪ੍ਰਤੱਖ ਇੱਕ ਪੌਂਟਾ ਸਾਹਿਬ, ਇੱਕ ਜਿਹੜੇ ਬਗਦਾਦ ਸਾਡੇ ਉਸਤਾਦ ਜੀ ਜਾ ਕੇ ਆਏ ਉੱਥੇ। ਕਹਿੰਦੇ ਯਾਦ ਤੋਂ ਯਾਦ ਅੱਜ ਆਬੇ ਮਸਰੂਰ, ਮੈਂ ਤੇ ਬੰਦਾ ਵਾਂ ਨਾ, ਮੈਂ ਇਹਦੇ ਨਾਲ ਮਸਤ ਹੋਇਆ, ਇਹਦੀ ਯਾਦ ਵਿੱਚ ਪਾਣੀ ਵੀ ਮਸਤ ਹੁੰਦਾ ਹੈ। ਤੁਸੀਂ ਪੌਂਟਾ ਸਾਹਿਬ ਜਾਓਗੇ, ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਆਖਿਆ ਸੀ ਜਮਣਾ ਪਿੱਛੋਂ ਛੂਕਦੀ ਜਮਣਾ ਅੱਗੋਂ ਛੂਕਦੀ ਹੈ, ਔਰ ਪਾਣੀ ਦਾ ਵਹਾਅ ਪੂਰਾ ਤੇਜ ਉੱਥੇ ਵੀ। ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਜਮਣਾ ਸ਼ਾਂਤ ਹੋ ਜਾ, ਇੱਕ ਵਾਰ ਦਾ ਆਖਿਆ ਹੋਇਆ, ਅੱਜ ਤੱਕ ਤੁਹਾਨੂੰ ਉੱਥੇ ਪਾਣੀ ਦੀ ਆਵਾਜ਼ ਨਹੀਂ ਆਏਗੀ। ਜਿਸ ਦਰਿਆ ਦੇ ਕੰਢੇ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਆਸਾ ਕੀ ਵਾਰ ਗਾਈ, ਸਾਡੇ ਉਸਤਾਦ ਜੀ ਉੱਥੇ ਜਾ ਕੇ ਆਏ ਪੰਡਿਤ ਮੰਗਲ ਸਿੰਘ ਜੀ, ਉਹ ਕਹਿੰਦੇ ਮੈਂ ਕਿੰਨਾ ਚਿਰ ਖੜੋ ਕੇ ਵੇਖਿਆ, ਕਦੀ ਮੈਂ ਉਹਦੇ ਅੱਗੇ ਜਾਵਾਂ ਕਦੀ ਪਿੱਛੇ ਜਾਵਾਂ। ਜਦੋਂ ਕਹਿੰਦੇ ਮੈਂ ਇਹ ਗੱਲ ਲਿਖਤ ਪੜ੍ਹੀ ਤੇ ਕਹਿੰਦੇ ਉਹ ਪਿੱਛੇ ਵੀ ਛੂਕਦਾ ਅੱਗੇ ਵੀ ਛੂਕਦਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਬੈਠ ਕੇ ਜਪਜੀ ਸਾਹਿਬ ਗਾਇਆ, ਕਹਿੰਦੇ ਉੱਥੋਂ ਸ਼ਾਂਤ ਹੋ ਕੇ ਲੰਘਦਾ ਪਿਆ। ਤੇ ਉਹ ਪੀਰ ਵੀ ਇਹੀ ਗੱਲ ਕਹਿ ਰਿਹਾ, ਯਾਦ ਤੋਂ ਯਾਦ ਅੱਜ ਆਬੇ ਮਸਰੂਰ, ਅੱਜ ਦਿਲੇ ਮੱਕੇ ਦੁਨੀਆਂ ਏ ਦੂਰ। ਤੁਸੀਂ ਬਾਹਰ ਦਾ ਮੱਕਾ ਪੂਜਦੇ ਪਏ, ਤੁਹਾਨੂੰ ਦਿਲ ਦਾ ਮੱਕਾ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ। ਮੁਸਲਮਾਨ ਵੀਰ ਆਮ ਤੌਰ ਤੇ ਇਹ ਕਹਿੰਦੇ ਹੁੰਦੇ ਆ ਕਿ ਮੱਕਿਓਂ ਪਰਾਂ ਉਜਾੜ ਏ, ਲੇਕਿਨ ਉਹ ਹੁਣ ਕੀ ਕਹਿਣ ਲੱਗਾ ਹੈ, ਯਾਦ ਉਹਨਾਂ ਨਾਨਕ ਤੋਂ ਵਸਬਾਦ ਅਸ। ਉਹ ਕਹਿੰਦਾ ਗੁਰੂ ਨਾਨਕ ਦੀ ਯਾਦ ਤੋਂ ਪਰਾਂ ਉਜਾੜੇ, ਅਸੀਂ ਪਖੰਡੀਆਂ ਦੇ ਮਗਰ ਲੱਗੇ ਹੋਏ, ਸਾਨੂੰ ਨਹੀਂ ਸਮਝ ਆਈ, ਏਡੇ ਸ਼ਰ੍ਹਾਂ ਦੇ ਕੱਟੜ ਨੂੰ ਸਮਝ ਆ ਗਈ ਏ ਕਿ ਗੁਰੂ ਨਾਨਕ ਤੋਂ ਪਰਾਂ ਗੁਰੂ ਨਾਨਕ ਨੂੰ ਛੱਡ ਕੇ ਹੋਰ ਥਾਂ ਜਾਣਾ ਉਜਾੜੇ। ਅੱਜ ਉਹ ਇਹ ਨਹੀਂ ਕਹਿ ਰਿਹਾ ਕਿ ਮੱਕਿਓਂ ਪਰਾਂ ਉਜਾੜੇ। ਤੇ ਜਿਹੜਾ ਲੋਕਾਂ ਨੂੰ ਕਲਮੇ ਦਿੰਦਾ ਸੀ ਨਾ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜਤੇ, ਗਸ਼ਤ ਬਿਆ ਕਲਮਾ ਇਨਾਮਤ ਤਮ, ਗੁਰੂ ਨਾਨਕ ਸਾਹਿਬ ਮੈਨੂੰ ਕਲਮਾ ਦਿਓ। ਉਹਨਾਂ ਨੇ ਪਤਾ ਨੀ ਕਿੰਨਿਆਂ ਨੂੰ ਉਹਨੇ ਪਹਿਲਾਂ ਪੜਾਇਆ ਹੋਇਆ ਸੀਗਾ ਕਿ ਲਾ ਇਲਾ ਇਲਾ ਹੋ ਮੁਹੰਮਦ ਰਸੂਲ ਅੱਲਾ, ਲੇਕਿਨ ਅੱਜ ਉਹ ਗੁਰੂ ਨਾਨਕ ਸਾਹਿਬ ਕੋਲੋਂ ਕਲਮਾ ਮੰਗਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਅੱਗੋਂ ਇਹ ਆਖਿਆ ਹੈ ਵੀ ਤੇਰੇ ਧਰਮ ਚ ਤੁਸੀਂ ਪੈਗੰਬਰਾਂ ਸਾਰਿਆਂ ਨੂੰ ਮੰਨਦੇ, ਤੁਹਾਡੇ ਵਿਚਾਰ ਭਾਵੇਂ ਨਹੀਂ ਰਲਦੇ, ਤੁਸੀਂ ਪੈਗੰਬਰਾਂ ਦੀਆਂ ਕਿਤਾਬਾਂ ਨੂੰ ਵੀ ਮੰਨਦੇ ਜੇ, ਤੁਹਾਡੇ ਕੋਲੇ ਤਿੰਨ ਕਿਤਾਬਾਂ ਨੇ, ਗੁਰੂ ਨਾਨਕ ਸਾਹਿਬ
ਨੇ ਕਿਹਾ ਵੀ ਤੇਰੇ ਕੋਲੇ ਕੁਰਾਨ, ਉਹਨੂੰ ਮੁਸਫੋ ਵੀ ਕਹਿੰਦੇ ਆ, ਅੰਜੀਲ, ਤੌਰੇਤ, ਤੋਰਾ ਯਹੂਦੀਆਂ ਦਾ, ਤੁਹਾਡੇ ਕੋਲੇ ਤਿੰਨ ਨੇ, ਮੁਸਫਾ, ਅੰਜੀਲ, ਤੌਰੇਤ ਹਮ। ਤੇ ਉਹਨੇ ਅੱਗੋਂ ਜਵਾਬ ਤਾਂ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੱਲ ਸਾਈ ਨਾ ਜਪੀ ਸਾਹਿਬ ਦੇ ਵਿੱਚ ਵੀ ਸਿੱਖਾ ਤੂੰ ਕੀ ਕਹਿਣਾ ਹੈ, ਗੁਰ ਈਸ਼ਰ ਮੇਰਾ ਸ਼ਿਵਜੀ ਮੇਰਾ ਗੁਰੂ ਹੈ, ਮੈਨੂੰ ਕਹਿ ਸ਼ਿਵਜੀ ਲੋੜ ਨਹੀਂ, ਗੁਰ ਗੋਰਖ ਮੇਰਾ ਵਿਸ਼ਨੂੰ ਮੇਰਾ ਗੁਰੂ ਹੈ, ਮੈਨੂੰ ਕਿਸੇ ਵਿਸ਼ਨੂੰ ਦੀ ਲੋੜ ਨਹੀਂ, ਬਰਮਾ ਗੁਰ ਕਿ ਮੇਰਾ ਗੁਰੂ ਮੇਰਾ ਬਰਮਾ ਹੈ, ਗੁਰ ਪਾਰਵਤੀ ਮਾਈ ਮੈਨੂੰ ਮੇਰਾ ਸਭ ਕੁਛ ਮੇਰਾ ਗੁਰੂ ਹੈ। ਤੇ ਇਹ ਗੱਲ ਉਹ ਕਹਿ ਰਿਹਾ ਕਿ ਮੇਰੇ ਵਾਸਤੇ ਕੁਰਾਨ, ਮੇਰੇ ਵਾਸਤੇ ਅੰਜੀਲ, ਮੇਰੇ ਵਾਸਤੇ ਤੁਰੇਤ, ਗੁਰੂ ਨਾਨਕ ਤੇਰਾ ਕਲਮਾ ਹੋਏਗਾ, ਗਸ਼ਤ ਵਿਆਹ ਕਲਮਾ ਇਨਾਮਤ ਤਮ, ਮੈਨੂੰ ਆਪਣਾ ਕਲਮਾ ਬਖਸ਼ ਤਾਂ ਕਿ ਮੇਰੇ ਤੇ ਤੇਰੀ ਰਹਿਮਤ ਜਿਹੜੀ ਉਹ ਹੋ ਸਕੇ। ਤੁਸੀਂ ਦੁਨੀਆਂ ਦੇ ਵਿੱਚ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੂੰ ਛੱਡ ਕੇ ਜਿੰਨੇ ਵੀ ਗ੍ਰੰਥ ਪੜੋਗੇ ਤੁਹਾਨੂੰ ਉਹਦੇ ਤਿੰਨ ਸੈਂਟੈਂਸ ਮਿਲੇਗੇ, ਦੁਨੀਆਂ 'ਚ ਵੀ ਤਿੰਨ ਮਿਲਣਗੇ, ਬੀਤ ਚੁੱਕਾ, ਵਰਤਮਾਨ ਤੇ ਆਉਣ ਵਾਲਾ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਚਾਰ ਰੱਖੇ ਆ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਉਹਨੇ ਅਗਲੀ ਉੱਥੇ ਉਹਨੇ ਚਾਰ ਵਾਰੀ ਰਿਪੀਟ ਕੀਤਾ ਹੈ, ਰਹਿਨੁਮਾ ਰਹਿਨੁਮਾ ਰਹਿਨੁਮਾ ਰਹਿਨੁਮਾ। ਚੌਥਾ ਜਿਹੜਾ ਉਹ ਆਦ ਦਾ ਹੈ, ਉਹ ਸੰਸਾਰ ਤੋਂ ਅੱਗੇ ਦਾ ਹੈ। ਹੁਣ ਦੂਜਾ ਪੀਰ ਆਇਆ, ਇਸਲਾਮ ਨੇ ਬਗਦਾਦ ਵਿੱਚ ਦੂਜਾ ਪੀਰ ਜਦੋਂ ਗੁਰੂ ਨਾਨਕ ਸਾਹਿਬ ਦੀ ਨਜ਼ਰ ਪਈ, ਉਹਨੇ ਤਿੰਨ ਲਾਈਨਾਂ ਉਚਾਰਨ ਕੀਤੀਆਂ ਉੱਥੇ। ਉਹਨੇ ਕਿਹਾ ਹਾਂ ਐ ਪੀਰ ਦਸਤਗੀਰ ਮਰਦੇ ਖੁਦਾ, ਨਹੀਂ ਇਹ ਖੁਦਾ ਮਰਦ ਦੇ ਰੂਪ ਚ ਆਇਆ ਹੋਇਆ ਹੈ, ਲੇਕਿਨ ਇਹ ਆਪਣੇ ਆਪ ਨੂੰ ਦੱਸ ਨਹੀਂ ਰਿਹਾ ਮੈਂ ਖੁਦਾ। ਤੇ ਭਾਈ ਗੁਰਦਾਸ ਜੀ ਗੱਲ ਕਹਿੰਦੇ ਆ, ਨਾਰਾਇਣ ਨਿਜ ਰੂਪ ਧਾਰ, ਨਾਥਾ ਨਾਥ ਸੁਨਾਥ ਕਰਾਇਆ। ਉਹ ਕਹਿ ਰਿਹਾ ਕਿ ਇਹ ਪੀਰ ਪਾਪੀਆਂ ਨੂੰ ਤਾਰਨ ਵਾਲਾ ਹੈ, ਨਾਨਕ ਸਵਾਦ ਸ਼ੁਦਾ ਆਰਫੇ ਅਵਲ ਖੁਦਾ ਗੁਜ਼ਦ, ਨੇ ਇਹ ਪਾਪੀਆਂ ਨੂੰ ਤਾਰਨ ਵਾਲਾ ਹੈ, ਇਹ ਖੁਦਾ ਦਾ ਬੁਝਦੇ। ਤੇ ਉਹ ਕਹਿੰਦਾ ਮੈਂ ਵੀ ਸਜਦਾ ਇਸੇ ਨੂੰ ਕਰਨਾ, ਨਾਨਕ ਇਨਸ਼ਾ ਸਜਦਾ ਮੁਜਦ, ਇਹਨੂੰ ਭਾਵੇ ਤੇ ਮੇਰਾ ਸਜਦਾ ਪ੍ਰਵਾਨ ਕਰ ਲੈ। ਨਾਲ ਦੇ ਨੇ ਆਖਿਆ ਪੀਰ ਜੀ ਤੁਹਾਨੂੰ ਲਿਆਂਦਾ ਤਾਂ ਹੋਰ ਕੰਮ ਨੂੰ ਸੀ, ਤੁਸੀਂ ਹੁਣ ਕਹਿੰਦੇ ਖੁਦਾ ਦਾ ਵਜੂਦ ਖੁਦਾ ਹੈ, ਤੇ ਸ਼ਰ੍ਹਾਂ ਤਾਂ ਇਹ ਕਹਿੰਦੀ ਹੈ ਵੀ ਖੁਦਾ ਜਿਹੜਾ ਹੈ ਉਹ ਬੰਦੇ ਦੇ ਰੂਪ ਚ ਆਉਂਦਾ ਨੀ, ਖੁਦਾ ਅਜੂਨੀ ਅਸੀਂ ਵੀ ਕਹਿੰਦੇ ਹਾਂ। ਤੇ ਉਹ ਕਹਿੰਦਾ ਨਾਨਕ ਨਹੀਂ ਵਜੂਦ, ਨਾਨਕ ਸਰੀਰ ਨਹੀਂ ਹੈ। ਅਰ ਇਹ ਗੱਲ ਭਾਈ ਨੰਦ ਲਾਲ ਨੇ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਸਰੀਰ ਨਹੀਂ ਹੈਗੇ। ਹੁਣ ਆਤਮਕ ਮੰਡਲਾਂ ਦੀ ਵਿਚਾਰ ਜਿਹੜੀ ਹੈ ਨਾ ਉਹ ਇੱਕ ਹੈ। ਉਹਦੇ ਬਾਅਦ ਪੀਰ ਅਬਦੁਲ ਰਹਿਮਾਨ ਆਇਆ, ਮੇਰੇ ਪੰਜ ਛੇ ਮੁਸਲਮਾਨ ਮਿੱਤਰ ਨੇ, ਉਹਨਾਂ ਦੀ ਐਤ ਪੜ੍ਹਦਿਆਂ ਛੋਟੀ ਜਿਹੀ ਗਲਤੀ ਕਰਦੇ ਹੋ ਨਾ ਉੱਥੇ ਹੀ ਟੋਕ ਦਿੰਦੇ ਆ, ਇਹ ਅਸੀਂ ਜਾਂ ਵੀ ਸੰਥਿਆ ਵੀ ਨਹੀਂ ਕਰਦੇ ਹੈਗੇ ਵੀ ਅਸੀਂ ਗੁਰੂ ਕੀ ਬਾਣੀ ਦੇ ਉਚਾਰਨ ਵਾਸਤੇ ਸੰਥਿਆ ਹੀ ਕਰ ਲਈਏ। ਲੇਕਿਨ ਉਹਨੇ ਕਲਮਾ ਹੀ ਬਦਲ ਦਿੱਤਾ ਆ ਕੇ। ਜਦੋਂ ਉਹ ਆਇਆ ਤੇ ਉਹਨੇ ਗੁਰੂ ਨਾਨਕ ਸਾਹਿਬ ਨਜ਼ਰੇ ਕਰਮ ਕੀਤੀ, ਇਸਲਾਮ ਦਾ ਕਲਮਾ ਹੈ ਲਾ ਇਲਾ ਇਲਾ ਹੋ ਮੁਹੰਮਦ ਰਸੂਲ ਅੱਲਾ। ਲੇਕਿਨ ਉਹਨੇ ਕੀ ਆਖਿਆ ਹੈ ਕਿ ਲਿਖਤ ਵਿੱਚ ਸਾਡੇ ਉਸਤਾਦ ਜੀ ਬਗਦਾਦ ਗਏ, ਉਹ ਲਿਖਤਾਂ ਲੈ ਕੇ ਆਏ, ਸਾਨੂੰ ਸਾਰਿਆਂ ਨੂੰ ਫੋਟੋਸਟੇਟ ਦਿੱਤੀਆਂ ਹੋਈਆਂ ਉਹਨਾਂ ਨੇ, ਉਹਨੇ ਕਲਮਾ ਹੀ ਬਦਲ ਦਿੱਤਾ। ਜਿਹੜੇ ਕੁਰਾਨ ਦੀ ਐਤ ਦਾ ਇੱਕ ਅੱਖਰ ਵੱਧ ਘੱਟ ਹੋਏ ਟੋਕ ਦਿੰਦੇ ਆ,
ਉਹਨੇ ਉੱਥੇ ਕਲਮਾ ਉਚਾਰਨ ਕੀਤਾ, ਲਾ ਇਲਾ ਇਲ ਇਲਾ ਹੋ ਅਬਦੁੱਲਾ ਨਾਨਕ ਵੜੀ ਅੱਲਾ। ਹੁਣ ਜਦੋਂ ਇੰਨੇ ਤਿੰਨੇ ਪੈ ਗਏ ਬਗਦਾਦ ਦੇ ਵਿੱਚ, ਚਾਰ ਸਫੇਰੇ ਦਵਾਈ ਪੈ ਗਈ। ਇਸ ਪੌੜੀ ਦੇ ਅਰਥ ਗੁਰੂ ਨਾਨਕ ਸਾਹਿਬ ਨੇ ਬਗਦਾਦ ਦੇ ਵਿੱਚ ਪ੍ਰੈਕਟੀਕਲ ਕਰਕੇ ਦਿਖਾਏ। ਬਗਦਾਦ ਦਾ ਨਵਾਬ ਜਿਹੜਾ ਸੀਗਾ ਉਹ ਦਸਤਗੀਰ ਪੀਰ ਬਹਿਰੋਲ ਸ਼ਾਹ ਕੋਲ ਆਇਆ। ਆ ਕੇ ਉਹਨੂੰ ਕਹਿਣ ਲੱਗਾ, ਪੀਰ ਜੀ ਵੀ ਤੁਸੀਂ ਅੱਜ ਤੱਕ ਮੇਰੇ ਵਾਸਤੇ ਇੰਨੀਆਂ ਦੁਆਵਾਂ ਕੀਤੀਆਂ, ਮੇਰੇ ਘਰ ਮੇਰਾ ਬੂਟਾ ਨਹੀਂ ਲੱਗਿਆ, ਅੱਜ ਤੁਹਾਡੇ ਕੋਲ ਸੁਣਿਆ ਕਿਸੇ ਨੇ ਮਰਦੇ ਖੁਦਾ ਆਖਿਆ, ਕਿਸੇ ਨੇ ਦਸਤਗੀਰ ਆਖਿਆ, ਕਿਸੇ ਨੇ ਪੀਰਾਂ ਪੀਰ ਆਖਿਆ, ਕਿਸੇ ਨੇ ਵੜੀ ਅੱਲਾ ਆਖਿਆ, ਤੇ ਮੈਨੂੰ ਇਹਦੇ ਕੋਈ ਦਾਤ ਲੈ ਦਿਓ। ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਰਜ਼ ਕੀਤੀ। ਬਗਦਾਦ ਦੀਆਂ ਤਵਾਰੀਖਾਂ ਨੂੰ ਪੜ੍ਹਾਂਗੇ ਕਿ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਤਕਰੀਬਨ ਪੌਣੇ ਕੁ ਦੋ ਸਾਲ ਰਹੇ। ਜਦੋਂ ਉਸ ਪੀਰ ਨੇ ਅਰਜ਼ ਕੀਤੀ, ਮੇਰੀ ਬਾਂਧੀ ਭਗਤ ਛਦਾਵੇ ਬਾਂਧੇ ਭਗਤ ਨਾ ਛੂਟੇ ਮੋਹੇ। ਜਦੋਂ ਉਸ ਬਗਦਾਦ ਦੇ ਘਰ ਇਹ ਉਮੀਦ ਹੋਈ ਵੀ ਇਹਦੇ ਘਰੇ ਦਾਤ ਆ ਰਹੀ ਹੈ, ਤੇ ਉਹਨੇ ਇੱਕ ਚੋਲਾ ਬਣਾਇਆ ਜਿਹਦੇ ਉੱਤੇ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਤੇ ਉਹਦੇ ਗਲਮੇ ਦੇ ਉੱਤੇ ਲਿਖਿਆ ਨਾਨਕ ਵਲੀ ਅੱਲਾ। ਗੁਰੂ ਨਾਨਕ ਸਾਹਿਬ ਨੇ ਉੱਥੋਂ ਜਦੋਂ ਵਾਪਸ ਆਉਣਾ ਸੀ, ਨੋਟ ਕਰਿਓ ਜੇ ਕਿ ਉਹ ਪੀਰ ਸਰੀਰ ਕਰਕੇ ਅੱਠ ਸਾਲ ਗੁਰੂ ਨਾਨਕ ਸਾਹਿਬ ਦੇ ਬਗਦਾਦ ਵਿੱਚੋਂ ਆਉਣ ਤੋਂ ਬਾਅਦ ਸਰੀਰ ਕਰਕੇ ਅੱਠ ਸਾਲ ਰਿਹਾ, ਲੇਕਿਨ ਅੱਠ ਸਾਲ ਉਹਨੇ ਨਮਾਜ਼ ਨਹੀਂ ਦੁਬਾਰਾ ਕੀਤੀ। ਉਹਨੇ ਅੱਠ ਸਾਲ ਜਿਹੜਾ ਕਰਮਾ ਉਹਨੇ ਗੁਰੂ ਨਾਨਕ ਸਾਹਿਬ ਕੋਲ ਲਿਆ ਸੀ, ਉਹਦੇ ਨਾਲ ਆਪਣੀ ਸ਼ਬਦ ਤੇ ਸੁਰਤ ਜੋੜਦਾ ਸੀ, ਉਸੇ ਕਲਮੇ ਨਾਲ ਜੁੜਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉੱਥੋਂ ਵਾਪਸ ਆ ਗਏ, ਨਵਾਬ ਨੇ ਇੱਕ ਦਿਨ ਮਨ ਚ ਸੋਚਿਆ ਵੀ ਯਾਰ ਮੈਨੂੰ ਪੀਰ ਜੀ ਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਦਾਤ ਲੈ ਕੇ ਦਿੱਤੀ ਪੁੱਤਰ ਦੀ, ਮੇਰੀ ਗਲਤੀ ਹੈ ਕਿ ਮੈਂ ਹੁਣ ਤਾਂ ਉਹਨੂੰ ਪੀਰ ਨੂੰ ਕੋਈ ਲੋੜ ਹੋਵੇਗੀ, ਮੈਂ ਜਾਵਾਂ ਮੈਂ ਉਹਨੂੰ ਪੁੱਛਾਂ। ਉਹਨੇ ਜਾ ਕੇ ਪੁੱਛਣਾ ਕੀਤਾ, ਪੀਰ ਜੀ ਮੈਂ ਭੁੱਲ ਗਿਆ, ਤੁਹਾਨੂੰ ਕੁਛ ਚਾਹੀਦਾ ਹੋਵੇਗਾ ਤੁਸੀਂ ਮੰਗ ਲਓ ਜੋ ਚਾਹੀਦਾ, ਮਾਫ ਕਰਿਓ। ਪੀਰ ਵਜਦੇ ਵਿੱਚ ਆ ਗਿਆ, ਅੱਖਾਂ ਲਾਲ ਹੋ ਗਈਆਂ ਤੇ ਬਗਦਾਦ ਦੇ ਨਵਾਬ ਨੂੰ ਕਹਿੰਦਾ, ਕੱਲ ਮੇਰੇ ਕੋਲੇ ਮੰਗਤਾ ਹੋ ਕੇ ਆਇਆ ਹੀ ਤੂੰ, ਅੱਜ ਦਾਤਾ ਬਣ ਕੇ ਆ ਗਿਆ, ਕੱਲ ਤੂੰ ਮੈਨੂੰ ਕਹਿੰਦਾ ਸੀ ਇਸ ਵਲੀ ਅੱਲਾ ਦੇ ਕੋਲੋਂ ਦਸਤਗੀਰ ਦੇ ਕੋਲੋਂ ਮੈਨੂੰ ਪੁੱਤਰ ਦੀ ਦਾਤ ਦੇ ਲੈ ਦੇ, ਅੱਜ ਤੂੰ ਦਾਤਾ ਬਣ ਕੇ ਆ ਗਿਆ, ਜਿਹਦੇ ਕੋਲ ਹੋਵੇ ਗੁਰੂ ਨਾਨਕ ਵਰਗਾ ਮੁਰਸ਼ਦ ਉਹ ਮੰਗੇ ਤੇਰੇ ਕੋਲੋਂ। ਅਫਸੋਸ ਕਿ ਅਸੀਂ ਗੁਰੂ ਨਾਨਕ ਨੂੰ ਗੁਰੂ ਕਹਿੰਦੇ ਹਾਂ ਤੇ ਅਸੀਂ ਮੰਗਦੇ ਫਿਰ ਤੇ ਧੱਕੇ ਹੋਰਨਾਂ ਥਾਵਾਂ ਤੇ ਖਾਂਦੇ, ਕੋਈ ਮੜੀਆਂ ਤੇ ਕੋਈ ਦੇਹ ਧਾਰੀਆਂ ਦੇ ਪਖੰਡੀਆਂ ਦੇ ਉੱਤੇ, ਸਾਡੇ ਨਾਲੋਂ ਪੀਰ ਕਿੱਡਾ ਚੰਗਾ ਹੋਏਗਾ ਕਿ ਉਹਨੇ ਹਮੇ ਗੁਰੂ ਨਾਨਕ ਨੂੰ ਕਲਮਾ ਲੈ ਲਿਆ, ਜੇ ਮੇਰੇ ਗੁਰੂ ਨਾਨਕ ਮੇਰਾ ਮੁਰਸ਼ਦ ਏ ਤੇ ਮੈਨੂੰ ਤੇਰੇ ਦੇ ਕੋਲ ਮੰਗਣ ਦੀ ਲੋੜ ਨਹੀਂ। ਬਗਦਾਦ ਦੇ ਨਵਾਬ ਨੇ ਆਪਣੀ ਗਲਤੀ ਮਹਿਸੂਸ ਕੀਤੀ, ਕਹਿੰਦਾ ਪੀਰ ਜੀ ਮੇਰੇ ਅਲਫਾਜ਼ ਗਲਤ ਸੀ, ਮੈਨੂੰ ਇੱਕ ਸੇਵਾ ਦੱਸ ਦਿਓ, ਮੈਂ ਤੁਹਾਡੀ ਉਹ ਸੇਵਾ ਕਰ ਦਿਆਂ। ਤੇ ਬਗਦਾਦ ਦੇ ਨਵਾਬ ਨੇ ਕੀ ਆਖਿਆ, ਤੇ ਜੇ ਮੇਰੀ ਸੇਵਾ ਕਰਨਾ ਚਾਹੁੰਦੇ ਤੇ ਇੰਨੀ ਕਰ, ਮੈਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਹੋਇਆ, ਮੈਨੂੰ ਉਹਦੇ ਚਰਨ ਨਾਲ ਜੁੜਿਆ ਰਹਿਣ ਦੇ, ਉਹਦੇ ਸ਼ਬਦ ਨਾਲ ਜੁੜਿਆ ਰਹਿਣ ਦੇ, ਮੈਨੂੰ ਉਹਦੇ ਨਾਲੋਂ ਨਾ ਤੋੜ। ਬੜੀਆਂ ਹੀ ਬਗਦਾਦ ਦੇ ਵਿੱਚ ਰਹਿਮਤਾ ਕਰਕੇ ਬਗਦਾਦ ਦੇ ਲੋਕਾਂ ਕੋਲੇ ਪੀਣ ਨੂੰ ਪਾਣੀ ਵਾਸਤੇ ਬਹੁਤ ਦੂਰ ਜਾਣਾ ਪੈਂਦਾ ਸੀ। ਗੁਰੂ ਨਾਨਕ ਸਾਹਿਬ ਦੇ ਜਾਣ ਤੇ ਆਖਿਆ, ਗੁਰੂ ਨਾਨਕ ਸਾਹਿਬ ਕਿਰਪਾ ਹੋਰ ਕਰ ਦਿਓ। ਕਹਿੰਦੇ ਕੀ? ਕਹਿੰਦੇ ਖਾਰਾ ਪਾਣੀ ਨਿਕਲਦਾ ਹੈ। ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਲਾਏ ਆਖਿਆ ਇੱਥੇ ਖੂਹ ਲਾ ਲਓ, ਅੱਜ ਵੀ ਉੱਥੋਂ ਮਿੱਠਾ ਪਾਣੀ
ਨਿਕਲਦਾ ਹੈ। ਤੇ ਬਗਦਾਦ ਦਾ ਖਲੀਫਾ ਕਾਦਰੀ ਫਿਰਕਾ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਮੁਰੀਦ ਹੋ ਗਿਆ ਸੀ। ਇਹਨਾਂ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਬਾਅਦ ਮੱਕੇ ਵਾਲਿਆਂ ਨੂੰ ਵੀ, ਕਾਜੀ ਰੁਕਨਦੀਨ ਹੁਰਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਦੇਸ ਨਿਕਾਲਾ ਦਿੱਤਾ ਸੀ। ਇਹ ਅਫਗਾਨਿਸਤਾਨ ਚ ਆ ਕੇ ਰਹੇ ਸਾਰੇ, ਔਰ ਉਹਨਾਂ ਕਾਜੀ ਰੁਕਨਦੀਨ ਨੂੰ ਤੇ ਸੰਗਸਾਰ ਕਰ ਦਿੱਤਾ ਸੀ। ਮਗਰੋਂ ਸ਼ਰੀਅਤ ਨੇ ਵੀ ਇਹ ਆਪਣੀ ਸ਼ਰੀਅਤ ਨੂੰ ਛੱਡ ਗਿਆ ਤੇ ਗੁਰੂ ਨਾਨਕ ਸਾਹਿਬ ਅਨੇਕਾਂ ਰਹਿਮਤਾਂ ਵਰਤਾ ਕੇ ਇਹ ਸੱਚ ਦੱਸ ਕੇ ਕਿ ਸੱਤ ਆਕਾਸ਼ ਤੇ ਸੱਤ ਪਤਾਲ ਨਹੀਂ, ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਔਰ ਤੂੰ ਇਹ ਕਰ ਸਕਦਾ ਹੈ ਕਿ ਉਹਦੀ ਸਿਫਤ ਦਾ ਅੰਤ ਨਹੀਂ ਪਾਦਾ, ਵਾਹ ਵਾਹ ਕਰ ਸਕਦਾ ਹੈ। ਇਸੇ ਕਰਕੇ ਸਾਡਾ ਗੁਰਮੰਤਰ ਹੈ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਕਿ ਇਹ ਤੇਰਾ ਹੈ। ਸਾਹਿਬ ਜੀ ਪਾਤਾਲਾ ਪਾਤਾਲਖ ਆਗਾਸਾਂ ਆਗਾਸ, ਕਿ ਲੱਖਾਂ ਆਕਾਸ਼ ਚ ਲੱਖਾਂ ਪਤਾਲ ਨੇ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਬੜੇ ਬੜੇ ਗਿਆਨਵਾਨ, ਲੇਕਿਨ ਅਖੀਰ ਜਿਹਨੂੰ ਗਿਆਨ ਹੋਇਆ ਉਹਨੇ ਇਹ ਆਖਿਆ, ਸਹਿਸ ਅਠਾਰੇ ਕਹਿਣ ਕਤੇਬਾ ਅਸਲੂ

0: ਸਾਹਿਬ ਜੀ ਕਹਿੰਦੇ ਲੇਖੇ ਚ ਤਾਂ ਕੁਛ ਆ ਹੀ ਨਹੀਂ ਸਕਦਾ, ਬਸ ਇਹੀ ਕਹਿ ਤੂੰ ਵੱਡਿਓ ਵੱਡਾ, ਤੂੰ ਵੱਡਿਓ ਵੱਡਾ, ਤੂੰ ਵਾਹ ਵਾਹ। ਜਿਸ ਨੇ ਉਹਨੂੰ ਵਾਹ ਵਾਹ ਆਖਿਆ ਉਹਦੇ ਇਹ ਲੋਕ ਸੁਕੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਦੇ ਕਮਾਨ ਵਾਲੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਦੇ, ਜੋ ਕਿ ਜਪਜੀ ਸਾਹਿਬ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਾਰਾ ਮਹੀਨਾ, ਜਿਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਪਤਾ ਹੈ ਵੀ ਇਸ ਮਹੀਨੇ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸਾਰਾ ਮਹੀਨਾ ਹੀ, ਅਤੇ ਉਸ ਦੇ ਵਿੱਚ 1 ਸਤੰਬਰ ਤੋਂ ਜਪਜੀ ਸਾਹਿਬ ਦੀ ਵੀ ਜੋ ਕਥਾ ਲੜੀਵਾਰ ਚੱਲ ਰਹੀ ਹੈ। ਸੋ ਕੱਲ੍ਹ ਨੂੰ ਜੋ ਪ੍ਰੋਗਰਾਮ ਹੈ ਨਗਰ ਕੀਰਤਨ ਆਪਾਂ ਗੁਰਦੁਆਰੇ ਦੇ ਅੰਦਰ ਅੰਦਰ ਕੱਢਣਾ, ਸੋ ਕੱਲ੍ਹ ਨੂੰ ਜੋ ਸਵੇਰ ਤੋਂ ਪ੍ਰੋਗਰਾਮ ਆਸਾ ਦੀ ਵਾਰ ਤੋਂ ਬਾਅਦ ਚ ਹੁਕਮਨਾਮੇ ਦੀ ਕਥਾ ਤੋਂ ਬਾਅਦ ਦੇ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਇੱਥੇ ਮੇਨ ਹਾਲ ਦੇ ਵਿੱਚ ਹੀ ਭੋਗ ਪਏਗਾ 10 ਤੋਂ ਲੈ ਕੇ ਕੋਈ 10:30 ਵਜੇ ਤੱਕ, ਅਤੇ ਫਿਰ ਉਸ ਤੋਂ ਬਾਅਦ ਕੀਰਤਨ, ਫਿਰ ਭਾਈ ਸਾਹਿਬ ਜੀ ਫਿਰ ਕਥਾ ਕਰਨਗੇ, ਅਤੇ ਆਪਣੇ ਕੋਲ ਗਿਆਨੀ ਜਸਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਜੋ ਸ੍ਰੀ ਦਰਬਾਰ ਸਾਹਿਬ ਦੇ ਅੱਖ ਸਨ ਉਹ ਵੀ ਪਹੁੰਚ ਰਹੇ ਹਨ, ਉਹ ਵੀ ਕਥਾ ਕਰਨਗੇ। ਉਸ ਤੋਂ ਬਾਅਦ ਆਪਾਂ ਹਰੇਕ ਐਤਵਾਰ ਨੂੰ ਜਪਜੀ ਸਾਹਿਬ ਦਾ ਕੀਰਤਨ ਕਰਦੇ ਹਾਂ, ਸੋ ਉਹ ਵੀ ਕੱਲ੍ਹ ਨੂੰ ਉਸ ਦੀ ਵੀ ਸਮਾਪਤੀ ਹੋਈ ਹੈ ਆਪਣੇ ਲਾ ਲਓ ਕਿ 12 ਵਜੇ ਤੋਂ ਲੈ ਕੇ 12:40 ਤਾਈਂ ਉਹ ਹੋਊਗਾ, ਅਤੇ ਉਸ ਤੋਂ ਬਾਅਦ ਅਰਦਾਸ ਕਰਕੇ ਆਪਾਂ ਪਾਲਕੀ ਇੱਥੋਂ ਚੱਲ ਕੇ ਅਤੇ ਆਪਾਂ ਗੁਰੂ ਆਪਣੇ ਪਰਿਕਰਮਾ ਕਰਦੇ ਹੋਏ ਫਿਰ ਵਾਪਸ ਆਉਣਾ ਹੈ। ਸੋ 1:45 ਤੋਂ ਲੈ ਕੇ 1:45 ਤਾਈਂ ਉਹ ਨਗਰ ਕੀਰਤਨ ਹੋਵੇਗਾ। ਉਸ 'ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਤੁਸੀਂ ਕਿਸੇ ਵੀ ਮਾਧਿਅਮ ਨਾਲ ਸੁਣ ਰਹੇ ਹੋ ਜ਼ਰੂਰ ਹਾਜ਼ਰੀਆਂ ਭਰਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਆਪਾਂ ਮਨਾ ਰਹੇ ਹਾਂ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲਾਓ। ਅੱਜ ਆਪਣੇ ਕੋਲ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਜੋ ਅੱਡ ਅੱਡ ਹਨ ਉਹਨਾਂ ਦੇ ਮੈਂਬਰ ਇੱਥੇ ਆਪਣੇ ਕੋਲ ਯੂਥ ਪਹੁੰਚਿਆ ਹੈ, ਉਹ ਅਗਲੇ 2 ਘੰਟੇ ਵਾਸਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਸੋ ਧੰਨਵਾਦੀ ਹਾਂ ਮਹਾਰਾਜ ਦੀ ਵੀ ਕਿਰਪਾ, ਚਲੋ ਮਹਾਰਾਜ ਇਹਨਾਂ 'ਤੇ ਹੋਰ ਬਲ ਬਖਸ਼ ਨੇ ਇਹਨਾਂ ਨੂੰ ਵੀ ਇਹ ਗੁਰੂ ਘਰ ਆ ਕੇ ਇਸ ਤਰ੍ਹਾਂ ਜੋ ਕੀਰਤਨ ਦੀ ਸੇਵਾਵਾਂ ਕਰਦੇ ਹਨ ਉਸ ਦੇ ਵਿੱਚ ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ਣ ਅਤੇ ਗੁਰਸਿੱਖੀ ਜੀਵਨ ਬਖਸ਼ਣ। ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਮੈਂਬਰਸ ਨੂੰ ਵੀ ਉਹ ਕੀਰਤਨ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sí.

شکر تم پہلا جیو پنڈ سب تیری تم مات پتا ہم بارک تیرا

0: ਗਤ ਮਿਤ
1: ਤੁਹੀ ਜਾਣੀ
0: ਨਾਨਕ ਦਾਸ ਸਦਾ ਗੁਰੂ ਪੁੱਲਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੋਹਾ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਚੁੱਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਿਟ ਕੀਤਾ ਜਿਨ੍ਹਾਂ ਪਿਆਰੇ ਸਚਿਆਰੇ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪੜੀਆਂ ਲੋਹਾਈਆਂ ਚੜਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲੰਘਾਈ ਤਿੰਨਾਂ ਵਰਤਮਾਨ ਅਤੇ ਪ੍ਰਾਚੀਨ ਸਿੰਘਾਂ ਸਿੰਘਣੀਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਨਾਮ ਦਾਨ ਨਾਨਾ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾਲ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਾਹਿਬ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਨਿਆਸਰਿਆਂ ਦੇ ਆਸਰੇ ਨੇ ਪੱਤਿਆਂ ਦੀ ਪੱਤ ਨਿਗੱਤਿਆਂ ਦੀ ਗੱਤ ਸੱਚੇ ਪਿਤਾ ਵਾਹਿਗੁਰੂ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਮਹਾਰਾਜ ਜੀਓ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀਓ ਆਪ ਤਰਸ ਕਰੋ ਮਹਾਰਾਜ ਜੀ ਆਪ ਜੀ ਨੇ ਤਰਸ ਕਰਕੇ ਆਪਣੇ ਸਾਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਆਪ ਕੀਰਤਨ ਦੀਵਾਨ ਆਪ ਕਰਾਏ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਬਖਸ਼ ਲਓ ਮਹਾਰਾਜ ਜੀਓ ਅੱਗੇ ਤੋਂ ਮਹਾਰਾਜ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਤੇ ਸਮਰਤ ਬਖਸ਼ੋ ਮਹਾਰਾਜ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਕਾਹੀ ਮਹਾਰਾਜ ਜੀਓ ਮਹਾਰਾਜ ਸਾਡੇ ਅੰਦਰ ਕੋਈ ਗੁਣ ਨਹੀਂ ਮਹਾਰਾਜ ਜੀਓ ਕੋਈ ਗੁਣ ਨਹੀਂ ਮਹਾਰਾਜ ਗੁਣਾਂ ਦਾ ਪ੍ਰਕਾਸ਼ ਕਰੋ ਮਹਾਰਾਜ ਜੀ ਔਗੁਣਾਂ ਦਾ ਨਾਸ਼ ਕਰੋ ਸਾਡੇ ਅੰਦਰ ਬੇਅੰਤ ਬੇਅੰਤ ਗੁਣ ਨੇ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਮਹਾਰਾਜ ਜੀਓ ਬਖਸ਼ ਲਓ ਤਰਸ ਕਰੋ ਮਹਾਰਾਜ ਜੀਓ ਆਪ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਜਾਗ ਨੇ ਬਖਸ਼ੋ ਮਹਾਰਾਜ ਜੀਓ ਰਹਿਤ ਦਾਨ ਪੁਰਾਤਨ ਗੁਰਸਿੱਖਾਂ ਵਾਂਗੂ ਰਹਿਣੀ ਬਹਿਣੀ ਕਹਿਣੀ ਬਖਸ਼ਣੀ ਮਹਾਰਾਜ ਜੀਓ ਤਰਸ ਕਰੋ ਅੰਗ ਸੰਗ ਸਹਾਈ ਹੋਵੋ ਹਰ ਮੈਦਾਨ ਫਤਿਹ ਆਪ ਕਰਾਣੇ ਮਹਾਰਾਜ ਜੀਓ ਅੰਮ੍ਰਿਤ ਵੇਲੇ ਦੇ ਜਾਗ ਨੇ ਆਪ ਬਖਸ਼ਣੇ ਮਹਾਰਾਜ ਜੀਓ ਨਿਤਨੇਮ ਦੀ ਦਾਤ ਆਪ ਬਖਸ਼ਣੀ ਮਹਾਰਾਜ ਜੀਓ ਵਿਵੇਕ ਦਾਨ ਕੇਸ ਦਾਨ ਆਪ ਬਖਸ਼ਣਾ ਮਹਾਰਾਜ ਜੀਓ ਮਹਾਰਾਜ ਆਪ ਜੀ ਦੀ ਮਿਹਰ ਸਦਕਾ ਸਲੋਕ ਮਹਿਲੇ 9 ਦੇ 300 ਜਾਪ ਮਹਾਰਾਜ ਜੀ ਸੰਗਤਾਂ ਨੇ ਪੂਰੇ ਕੀਤੇ ਨੇ ਮਹਾਰਾਜ ਐਸੀ ਤਰੀਕੇ ਦੇ ਨਾਲ ਮਹਾਰਾਜ ਸੰਗਤਾਂ ਨੂੰ ਆਪ ਆਪਣੇ ਮਹਾਰਾਜ ਬਾਣੀ ਦੇ ਜਾਪ ਆਪ ਕਰਾਉਣੇ ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਆਪ ਦੀਵਾਨ ਸਜਾਉਣੇ ਮਹਾਰਾਜ ਜੀ ਤਰਸ ਕਰੋ ਮਹਾਰਾਜ ਜੀ ਤਰਸ ਕਰੋ ਅੰਗ ਸੰਗ ਸਹਾਈ ਹੋਵੋ ਮਹਾਰਾਜ ਜੀਓ ਇਸੇ ਤਰੀਕੇ ਮਹਾਰਾਜ ਹੁਣ ਆਪਣਾ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀਓ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਸਗਲ ਗੁਰਾ ਕੀ ਤੇਗ ਸੋ ਪ੍ਰਭ ਕੋ ਮਿਲ ਮੋਚ ਹੈ ਖੋਜ ਸਭ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਇ ਵਾਰ ਹੋਏ ਸਭ ਮਿਲੇਂਗੇ ਬਚੇ ਸਨ ਜੋ ਹੋਏ ਵਾਰ ਹੋਏ ਸਭ ਮਿਲੇਂਗੇ ਬਚੇ ਸਨ ਜੋ ਹੋਏ ਬੋਲੇ ਸੋ ਨਿਹਾਲ

ਸੋ ਕਹੋ ਕਲ ਗੁਰ ਸੇਵਿਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤ ਗੁਰ ਪੂਰੈ ਸੇਵਿਆ ਦੁਖਾ ਕਾ ਹੋਏ ਨਾਸ ਨਾਨਕ ਨਾਮ ਰਾਤਿਆ ਕਾਰਜ ਆਵੈ ਰਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖੈ ਦਿਖ ਕਾਹੀ ਮਾਇਆ ਮੋਹ ਪਰਮ ਪੈ ਭੁੱਲੈ ਤੁਦਾ ਰਾਸ ਉਹ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾਖੋ ਰਣਾਈ ਇੱਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵ ਗੰਧਾਰੀ ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੈ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕੀ।

કોઈ ના જાણે તમારા અંત ઉચે તે ઉચા ભગવંત સર્વ સામગ્રી તમારે સુતરતારી તમ પ્રભે સ્વાગ્યાકારી તમારી કાત્મિત તુમ હિ જાણી નાનક દાસતા કુરબાની અરદાસ એક ઓંકાર વાહેગુરુ જી કી ફતે. શ્રી ભગવતી જી સહાય વાર શ્રી ભગવતી જી કી પાતશાહી દસમી પ્રથમ ભગવતી સિમર કહે ગુરુ નાનક નહીં ધ્યાય ફિર અંગત ગુરતે અમરદાસ રામદાસ હુઈ સહાય અર્જન હર ગોબિંદો સિમરો શ્રી હર રાય શ્રી હર કૃષ્ણ ધ્યાય આય જસ ડિઠે સબ દુઃખ જાય તેગ બહાદુર સિમરયા કરનૌ નિધ્યાવે તાય સબ થાઈ હોય સહાય દસમે પાતશાહ શ્રી ગુરુ ગોબિંદ સિંહ સાહેબ જી સબ થાઈ હોય સહાય દસા પાતશાહિયાં દી જોત શ્રી ગુરુ ગ્રંથ સાહેબ જી દે પાઠ સિતાર કા ધ્યાન જપ કે ખાલસા જી બોલો જી. ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸੱਚੇ ਪਿਤਾ ਜੀ ਆਪ ਜੀ ਨੇ ਅਪਾਰ ਕਿਰਪਾ ਕਰਕੇ ਸੱਚੇ ਪਿਤਾ ਜੀ ਆਪ ਜੀ ਦੇ ਸ਼ਾਮ ਦੇ ਸੁਖਾਸਨ ਅਤੇ ਦੀਵਾਨਾਂ ਦੀ ਸਮਾਪਤੀ ਬਖਸ਼ੀ ਹੈ ਜੀ ਉਹ ਸੱਚੇ ਪਿਤਾ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਆਪਣੇ ਸੁਖਾਸਨ ਦੀ ਸੇਵਾ ਬਖਸ਼ੀ ਸੱਚੇ ਪਿਤਾ ਜੀ ਸੁਖਾਸਨ ਦੀ ਸੇਵਾ ਕਰਦਿਆਂ ਸੇਵਾ ਵਿੱਚ ਵਿਚਰਦਿਆਂ ਕੀਰਤਨ ਸੇਲੇ ਦਾ ਪਾਠ ਕਰਦਿਆਂ ਅਤੇ ਆਪਣੀ ਆਪ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸੱਚੇ ਪਿਤਾ ਜੀ ਅਣਜਾਣ ਪਿੱਛੇ ਸਮਝ ਕੇ ਬਖਸ਼ ਲੈਣਾ ਜੀ ਦਿਨ ਆਪਣੇ ਭਾਣੇ ਵਿੱਚ ਬਤੀਤ ਕਰਾਇਆ ਰਾਤ ਆਪਣੇ ਭਾਣੇ ਵਿੱਚ ਬਤੀਤ ਕਰਾਉਣੀ ਜੀ ਅੱਗੋਂ ਵਾਸਤੇ ਸ਼ੁੱਧ ਅਤੇ ਸਪਸ਼ਟ ਆਪਣੀ ਸੱਚੀ ਸੱਚੀ ਸੇਵਾ ਆਪ ਕਰਵਾਉਣ ਦੀ ਬਲ ਬੁੱਧੀ ਸਮਰੱਥਾ ਅਤੇ ਉਪਰਾਲਾ ਬਖਸ਼ਣਾ ਸੱਚੇ ਪਿਤਾ ਜੀ ਹੁਣ ਆਪ ਜੀ ਆਪਣੇ ਸੁਖਾਸਨ ਸਥਾਨ ਤੇ ਵਿਰਾਜਮਾਨ ਹੋਵੋ ਜੀ ਸੁਖਾਸਨ ਸਥਾਨ ਤੇ ਜਾਂਦਿਆਂ ਸਮੇਂ ਰਾਤ ਦੇ ਵਿੱਚ ਸੱਚੇ ਪਿਤਾ ਜੀ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰੇ ਨਾਮ ਚਿਤਾਵੈ ਨਾਨਕ ਨਾਮ ਛੱਡਦੀ ਕਲਾ ਸਿੰਦੇ ਪਾਣੀ.

0: ਸੁਖਵਾਸੀ
1: ਪ੍ਰਭ ਕੋ ਸਿਮਰੈ ਸਦਾ ਅਵਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ

0: ਨਾਨਕ ਜਨ ਕੈ ਬਿਰਤ ਵਿਵੇਕ
1: ਹਰ ਕਾ ਨਾਮ ਜਨ ਕੋ ਮੁਗ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ

0: ਨਿਮਕ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੇ
0: ਤਾਉ ਭੀ ਹੋਮੈ ਮੈਲ ਨ ਜਾਵੇ
1: ਹਰ ਕੇ ਨਾਮ ਸੰਸਰ ਕਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇਹ ਛੁਟੈ
0: ਗਰਭ ਗਮਾਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਵਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧਨਾ ਕਰੈ
0: ਮਨ ਤੇ ਕਬਹੁ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
0: ਸੁਧ ਕਾ ਹੋਏ ਕਾਚੀ ਪੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਿਤ ਬਹਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
0: ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
0: ਕੋਟ ਉਪਾਵ ਦਰਗੈ ਨਹੀਂ ਸਿਜੈ
1: ਛੂਟ ਸੁਨਾਹੀ ਉਪਯਾਲ
0: ਓਹ ਵਿਆਪੈ ਮਾਇਆ ਜਾ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਓ ਵਿੰਦ ਭਜਨ ਬਿਨ ਤਿਨ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸੈ

0: ਸੰਗ ਮਿਟੈ ਅਭਿਮਾਨ
1: ਸਾਧ
0: ਕੈ ਸੰਗ ਪੁੱਜੈ ਪ੍ਰਭ ਨੀਰਾ
1: ਸੰਗ ਸਬੋਧ ਨਵੇਰਾ
0: ਸਾਧ ਕੈ ਸੰਗ ਪਾਏ ਨਾਮ ਰਤਨ
1: ਸਾਧ ਕੈ ਸੰਗ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਣੀ
1: ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ
0: ਸਾਧ ਕੈ ਸੰਗ ਅਗੋਚਰ ਮਿਲੈ
2: ਸਾਧ ਕੈ ਸੰਗ ਸਦਾ ਪਰਫੁਲੈ
0: ਸਾਧ ਕੈ ਸੰਗ ਆਵੈ ਦਸ ਪੰਚਾ
2: ਸਾਧ ਸੰਗ ਅੰਮ੍ਰਿਤ ਰਸ ਪੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
2: ਸਾਧ ਕੈ ਸੰਗ ਮਨੋਰ ਬੈਨ
0: ਸਾਧ ਕੈ ਸੰਗ ਨ ਕਤੂ ਧਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ
2: ਸਾਧ ਸੰਗ ਨਾਨਕ ਸਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ।

0: ਹਾਂ ਤਾਪ
1: ਸਾਧ ਕੇ ਸੰਗਤ ਅਜੇ ਸੋ ਆਪ
0: ਆਪੀ ਜਾਣੈ ਸਾਧ ਬਿੜਾਈ
1: ਨਾਨਕ ਸਾਧ ਪ੍ਰਭੂ ਬਣਿਆਈ
0: ਸਾਧ ਕੇ ਸੰਗ ਨਾ ਕਬ ਹੂੰ ਤਾਵੇ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸਤਗੁ ਚਿਰ ਲਹਿ
1: ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਬਸੈ ਥਾਨੁ ਛੈ।

0: ਸਾਧ ਕੇ ਸੰਗ ਸਭ ਕੁਲ ਉਦਾਹਰੈ
1: ਸੰਗ ਸਾਜਨ ਮੀਤ ਕੁਟੰਬ ਨੇ ਸਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਫਲਾਇਨ
1: ਸਾਧ ਸੰਗ ਮਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਭ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਤੋ ਧਨਿਆਲ
0: ਸਾਧ ਕੇ ਸੰਗ ਕਲੂਖਤ ਹਰੈ

0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਾ ਨਾਮ ਜਪਾਵੈ
0: ਨਾਨਕੋ ਵੈਸ਼ਨੋ ਪਰਮ ਗਤ ਪਾਵੈ
1: ਗੋਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਸਹਿ ਸਗਲਾ ਪਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਇਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਜੋ ਪੰਡਿਤ ਜੋ ਮਨ ਪ੍ਰਬੋਧੈ
0: ਰਾਮ ਨਾਮਾ ਤੁਮੈ ਸੁਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ

0: ਸਭ ਮਹਿਰੇ ਹਾ ਸਮਾਈ
1: ਸਭ ਪਾਵੇ ਮਾਨੁਗਤ ਪਾਵੇ
0: ਪ੍ਰਭ ਪਾਵੇ ਤਾਂ ਪਾਥਰ ਤਰਾਵੇ
1: ਸਭ ਪਾਵੇ ਬਿਨ ਸਾਸ ਤੇ ਰਾਖੇ
0: ਪ੍ਰਭ ਪਾਵੇ ਤਾਂ ਹਰ ਗੁਣ ਭਾਖੇ
1: ਸਭ ਪਾਵੇ ਤਾਂ ਪਤ ਸੁਧਾਰੇ
0: ਆਪ ਕਰੇ ਆਪਣ ਵਿਚਾਰ
1: ਦੋਹਾਂ ਸ੍ਰੀ ਅੰਕਾਪ ਸੁਆਮੀ
0: ਖਿਲੈ ਭਿਕਸ਼ੈ ਅੰਤਰ ਜਾਮੀ
1: ਜੋ ਪਾਵੇ ਸੋਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਵਰਨਾ ਆਵੇ
1: ਸੋ ਮਨੁੱਖ ਤੇ ਕਿਆ ਆਵੇ
0: ਜੋ ਤਿਸ ਭਾਵੇ ਸੋਈ ਕਰਾਵੇ
1: ਕੇ ਹਾਥ ਹੋਏ ਤਾਂ ਸਭ ਕੁਛ ਲੈ
0: ਜੋ ਤਿਸ ਭਾਵੇ ਸੋਈ ਕਰੇ
1: ਜਾਣਤ ਮਿਖਿਆ ਮੈਂ ਰਚੇ
0: ਜੇ ਜਾਣਤ ਆਪਣਾ ਆਪ ਬਚੇ
1: ਪਰਮੇ ਪੂਲਾ ਦੇ ਦਸਤਾਵੇ
0: ਨਿਮਕ ਮਾਹੀ ਚਾਰ ਕੁੰਟ ਫਿਰ ਆਵੇ
1: ਕਰ ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਦੇ ਜਨ ਨਾਮ ਮਿਲੇ
1: ਹਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਸ
1: ਜਾ ਕਾ ਦ੍ਰਿਸ਼ ਕਛੂ ਨਾ ਆਵੇ
0: ਇਸ ਤਤਕਾਲ ਦਾ ਜਿਸ ਪ੍ਰਗਟਾਵੇ
1: ਜਾ ਕੋ ਆਪਣੀ ਕਰੇ ਬਖਸੀਸ
0: ਤਾ ਕਾ ਲਿਖਾ ਨਾ ਗਨੇ ਜਗਦੀਸ਼
1: ਪਿੰਡ ਸਭ ਤੇ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾ

0: ਸੱਚ ਕਹੇ
1: ਕਬੂ ਹੋਏ ਕਰੇ ਭੁਗ ਕਬੂ ਹੋਏ ਪੰਡਿਤ ਕਰੇ ਵਿਖਿਆਨ
0: ਕਬੂ ਮੋਲ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸ਼ਨਾਨ
0: ਕਬੂ ਸਿੱਧ ਸਾਧਿਕ ਮੁਖ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਜੀਆ
0: ਅਨਿਕ ਜੋੜ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਗੀ ਦਿਖਾਵੇ
0: ਜੋ ਪ੍ਰਭਾਵੈ ਤਿਵੈ ਨਿਛਾਵੇ।

0: ਸੰਤ ਕਾ ਦੁਖੀ ਉਜੜ ਪਾਈਏ
1: ਦੁਖੀ ਅੰਤਰ ਤੇ ਥੋਤਾ
0: ਜਿਉ ਸਾਸ ਬਿਨਾ ਮਿਰਤ ਕੀ ਲੋਥਾ
1: ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜ ਆਪੇ ਹੀ ਖਾਏ
1: ਦੁਖੀ ਕਵਰ ਨਾ ਰੱਖਣ
0: ਨਾਨਕ ਸੰਤ ਭਾਵੇ ਤਾਂ ਲੈ ਵਾਰ
1: ਸੰਤ ਕਾ ਦੁਖੀ ਕਿਉਂ ਬਿਲ ਲਾਏ।

0: ਜਾਣੇ
1: ਨਾਮ ਸੰਗ ਜਿਸਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣੇ
1: ਗੁਰ ਪ੍ਰਸਾਦ ਅਪ੍ਰਭ ਸੁਜੇ
0: ਜਿਸਕੀ ਜਾਨੋ ਤ੍ਰਿਸ਼ਨਾ ਬੁਝੇ
1: ਸਾਧ ਸੰਗ ਹਰ ਜਸ ਕਹਿਤ
0: ਸਰਵ ਰੂਪ ਚ ਹਰ ਜਨ ਰਹਿਤ।

0: ਸੁਖਮ ਸੋ
1: ਜਬ ਦੇਖੋ
0: ਜਬ ਦੇਖੋ ਸਭ ਸੋ ਜਬ ਦੇਖੋ ਤਾਂ ਸਭ ਕੁਛ ਮੂਲ
1: ਨਾਨਕ ਸੋ ਸੁਖਮ ਸੋਈ ਅਸਥੂਲ
0: ਨੈ ਕਿਛ ਜਨਮੇ ਨੈ ਕਿਛ ਮਰੇ
1: ਆਪਣ ਚਲਤਾ ਪਈ ਕਰੇ
0: ਆਪਣ ਜਾਉਣ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਿਕ ਜੁਗਤ ਰਚ ਥਾਪ ਥਾਪ
0: ਅਵਿਨਾਸੀ ਨਾਹੀ ਕਿਛ ਖੰਡ
1: ਧਾਰਨ ਧਾਰੇ ਹੋ ਬ੍ਰਹਿਮੰਡ
0: ਹਲਕ ਪੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾ

0: ਨਾਨਕ ਪਤ ਛੇਤੀ ਕਰ ਜਾਏ,
1: ਜਿਸ ਬਕਰ ਪੋ ਲੈਣ ਤੂੰ ਆਇਆ,
0: ਰਾਮ ਨਾਮ ਸੰਤਨ ਕਰ ਪਾਇਆ,
1: ਅਜਬ ਮਾਨ ਲਿਓ ਮਨ ਮੋਲ,
0: ਰਾਮ ਨਾਮ ਹਿਰਦੇ ਮੈਂ ਤੋਲ,
1: ਲਾਦ ਖੇਪ ਸੰਤ ਹੈ ਸੰਚਾਲ,
0: ਅਵਰ ਤਿਆ ਵਿਕਿਆ ਜੰਜਾਲ,
1: ਤਨ ਤਨ ਕਹਿ ਸਭ ਗੋਏ,
0: ਮੁਖ ਉਜਲ ਹਰ ਦਰ ਗਏ ਸੋਏ,
1: ਇਹੋ ਬਾਪਾਰ ਗੱਲਾ ਬਾਪਾਰ,
0: ਨਾਨਕ ਤਾ ਕਹਿ ਸਦ ਬਲਿਹਾਰ,
1: ਚਰਨ ਸਾਧ ਕੇ ਤੋਏ ਤੋਏ ਬੀਓ,
0: ਹਰ ਪ੍ਰਸਾਦ ਕੋ ਆਪਣਾ ਜੀਓ,
1: ਸਾਧ ਕੀ ਦੂਰ ਕਰੋ ਇਸਨਾਨ,
0: ਸਾਧ ਉੱਪਰ ਜਾਈਏ ਕੁਰਬਾਨ,
1: ਸਾਧ ਸੇਵਾ ਵੱਡ ਭਾਗੀ ਪਾਈਏ,
0: ਸਾਧ ਸੰਗ ਹਰ ਕੀਰਤਨ ਗਾਈਏ,
1: ਅਨਕ ਵਿਘਨ ਤੇ ਸਾਧੂ ਰੱਖੇ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
1: ਕੋਟ ਗਏ ਸੰਤ ਦਰਵਾਇਆ,
0: ਧਰਮ ਸੁਖ ਨਾਨਕ ਤੇ ਪਾਇਆ।

0: ਸਰ ਹੋਵਾ ਨਾ ਹੋਵ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਊਚ ਨਿਰਮਲ ਹੈ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਪੈ ਮਨ ਗੁਰ ਕੀ ਪ੍ਰਤੀਤ
0: ਇਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਐ ਤੇ ਹਲੋਏ
0: ਜਾਕੇ ਹਿਰਦੈ ਇੱਕੋ ਹੋਏ
1: ਸਚ ਕਰਨੀ ਸਚਤਾ ਕੀ ਰਹਿਤ
0: ਸਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦ੍ਰਿਸ਼ਟ ਸਚ ਆਕਾਰ
0: ਸਚ ਵਰਤੈ ਸਚ ਆਪਾਸਾ।

0: ਭਰਨ ਭਰਨ ਜਾਕਾ ਨੇਤਰ ਭੂਰ
1: ਇਸਕਾ ਮੰਤਰ ਨਾ ਜਾਣੇ ਔਰ
0: ਅਨੰਦ ਰੂਪ ਮੰਗਲ ਸਦ ਜਾਕੇ
1: ਸਰਬ ਤੋਪ ਸੁਨੀਏ ਕਰ ਸਕੇ
0: ਰਾਜ ਮਹਿਰਾ ਜੋਗ ਮਹਿ ਜੋਗੀ
1: ਮੈਂ ਤਪੀ ਸਰਗਾ ਸਮੈ ਭੋਗੀ
0: ਧਿਆਏ ਧਿਆਏ ਭਗਤ ਸੁਖ ਪਾਇਆ।

0: ਸਭ ਢਾਈ
1: ਨਾਨਾ ਬਿਦਕਰ ਬਣਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
2: ਜਪ ਜਪ ਜੀਵੇ ਨਾਨਕ
1: ਨਾਮ ਕੇ ਧਾਰੇ ਸਗਲੇ ਜੰਤ
2: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
2: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ
2: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
2: ਨਾਮ ਕੇ ਸਮੁਦ੍ਰ ਸੰਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਨਕ ਚੌਥੇ ਪਦ ਮੈਂ ਸੁਰਜਨ ਗਤ ਪਾਏ
1: ਰੂਪ ਸਤ ਜਾਕਾ ਸਤ ਅਸਥਾਨ ਕਰਤੂਤ ਸਤ ਸਤ ਜਾ ਕੀ ਬਾਣੀ
2: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
2: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
2: ਸਤ
1: ਸਤ ਨਿਰਤ ਬੂਝੈ ਜੇ ਕੋਈ
2: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
2: ਆਪੇ ਜਾਣੇ ਆਪਣੀ ਮਿਤ ਗਤ।

0: ਸਦੀ
1: ਚਰਨ ਸਤਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤਸਤ ਪੇਖਣ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਪੂਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਸਤ ਗਿਆਨ

0: ਇੱਕ ਹੈ ਆਪ ਨਹੀਂ ਕਛ ਭਰਮ
1: ਸਿਆਣ ਬੁਲਾਇਆ ਨਾ ਜਾਈਏ
0: ਨਾਨਕ ਐਸਾ ਗੁਰ ਬਡਭਾਗੀ ਪਾਈਏ
1: ਸਫਲ ਦਰਸ਼ਨ ਬੇਖਦ ਪੁਨੀਤ
0: ਪਰਸਤ ਚਰਨਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਗੁਣ ਕਰ ਵਚਨ ਕਰਨ ਆਗਾਨੇ
0: ਮਨ ਸੰਤੋਖ ਆਤਮ ਪਤੀ ਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਭਾਵੇ ਮਿਲਾਏ
1: ਜਿਹ ਵਾਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਵਿਵੇਕ
1: ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਧਨ ਨਿਤ ਕਰਹਿ
0: ਸ਼ਰਨ ਕਮਲ ਹਿਰਦੈ ਸਿਮਰਹਿ
1: ਸਦ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ

0: ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉੱਠਦਾ ਵਹ,
0: ਉਹ ਧਨ ਹਰ ਸੇਵਾ ਤੇ ਪਾਵ ਹੈ।
1: ਜਿਸ ਸੁਖ ਕੋ ਨਿਤ ਬਾਸ਼ ਮੀਤ,
0: ਉਹ ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ ਕਰੈ ਭਲੀ ਕਰਨੀ,
0: ਆ ਸੋਭਾ ਭਜ ਹਰ ਕੀ ਸਿਰਨੀ।
1: ਅਨਕ ਉਪਾਵੀ ਰੋਗ ਨ ਜਾਏ,
0: ਰੋਗ ਮਿਟੈ ਹਰ ਔਖਦ ਲਾਏ।
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ,
0: ਜਪ ਨਾਨਕ ਦਰਗਹਿ ਪਰਵਾਨ।
1: ਮਾਨ ਪ੍ਰਭੁ ਦਹ ਹਰ

0: ਸਿਮਰ ਪੁਰਾਣ
1: ਆਧਾਰ ਕੋ ਭਾਵ ਨ ਛੁਟਣ ਹਾਰੇ
0: ਸੰਗਤ ਸ਼ਾਸਤਰ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਵੰਚਿਤ ਨਾਨਕ ਫਲ ਪਾਏ
1: ਸੰਗ ਨ ਚਾਲਸ ਤੇਰਾ ਧਨਾ
0: ਕਿਆ ਲਪਟਾਵੇ ਮੂਰਖ ਮਨਾ
1: ਸੁਸ ਮੀਤ ਕੁਟੰਬ ਅਰ ਬਨਤਾ
0: ਕਹੋ ਤੁਮ ਕਵਨ ਸੁਨਾਤਾ
1: ਰਾਜ ਰੰਗ ਮਾਇਆ ਬਿਸਥਾਰ
0: ਕਹੋ ਕਵਨ ਛੁਟਕਾਰ
1: ਅਸ ਹਸੀ ਰਤ ਅਸ ਅਸ ਹਸਤੀ ਰਥ ਸਵਾਰੀ
0: ਡੰਪ ਝੂਠ ਪਾਸਾਰੀ
1: ਜਨ ਦੀਏ ਦਸ ਬੁੱਝੇ ਨਾ ਬਗਾਨਾ
0: ਨਾਮ ਸਾਰ ਨਾਨਕ ਪਛਤਾਨਾ
1: ਗੁਰ ਕੀ ਮਤ ਤੂੰ ਲਹਿ ਆਨੇ ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹ
0: ਜਨਮ ਜਨਮ ਕੀ ਕਿਲ ਵਿਖ ਜਾਹੇ
1: ਆਪ ਜਪਹੋ ਅਵਰਾ ਨਾਮ ਜਪਾਵਹੋ
0: ਕਹਿਤ ਰਹਿਤ ਗਤ ਪਾਵਹੋ
1: ਸਾਰ ਭੂਤ ਸਤ ਹਰ

0: ਜੋ ਜਪੈ ਸੋ ਹੋਇ ਪੁਨੀਤ
1: ਭਗਤ ਭਾਇ ਲਾਵੈ ਮਨ ਹੇਤ
0: ਅਮ ਨਿਰਗੁਣ ਯਾਰ ਨੀਚ ਜਾਨ
1: ਨਾਨਕ ਤੁਮਰੇ ਸਰਨ ਪੁਰਖ ਭਗਵਾਨ
0: ਸਰਬ ਬੈਕੁੰਠ ਮੁਕਤ ਮੋਖ ਪਾਏ।

0: ਅਸ਼ਪਦੀ
1: ਜਬ ਆਕਾਰ ਇਹੋ ਕਛ ਨ ਦ੍ਰਿਸ਼ਟੇਤ
0: ਪਾਪ ਪੁੰਨ ਤਬ ਕਹਤੇ ਹੋਤਾ
1: ਜਬ ਤਾਰੀ ਆਪਨ ਸੁਨ ਸਮਾਦ
0: ਤਬ ਪੈਰ ਬ੍ਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਜਿਹਨ ਨ ਜਾਪਤ
0: ਤਬ ਹਰਖ ਤੋਗ ਕਹੋ ਕੇ ਤੈ ਬਿਆਪਤ
1: ਜਬ ਆਪਨ ਆਪ ਆਪ ਪਾਰ ਬ੍ਰਹਮ
0: ਤਬ ਮੋਹ ਕਾਗਤ ਹੋਵਤ ਭਰਮ
1: ਆਪਨ ਖੇਲ ਆਪ ਵਰ ਤੀਜਾ
0: ਨਾਨਕ ਕਰਨੇ ਹਾਰ ਨ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ
1: ਜਬ ਇੱਕ ਹੈ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਏ
0: ਤਬ ਸਿਖਤ ਸਤ ਸਹਿਬ ਸਾਕਤ ਕਹੋ ਕਿਤ ਠਾਏ
1: ਜਬ ਆਪ ਹੈ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰਾ
1: ਆਪਨ ਚਲਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮ ਅਪਾਰ
1: ਅਵਨਾਸੀ ਸੁਖੇ ਆਪਣੇ ਆਸਨ
0: ਜਨਮ ਮਰਨ ਕਹੋ ਕਾਂ ਬਿਨਾ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤਰਾਜ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਵੇਕਾ
0: ਤਬ ਚਤੁਰ ਗੁਪਤ ਕੈਸੇ ਪੂਛਤ ਲੇਖਾ

0: ਆਪਣ ਸੰਗ ਬਣਾਈ
1: ਮਾਏ ਬਾਪ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪ੍ਰਵੀਨ
1: ਵੇਦ ਕਦੇਵ ਕਾ ਕਉ ਜੀਨ
0: ਜਬ ਆਪਨੋ ਆਪ ਉਰ ਧਾਰ
1: ਰਹੋ ਸਗਨ।

0: ਆਪਣ ਖੇਲ ਆਪ ਕਰ ਦੇਖ
1: ਸਮੋਚਾ ਤੋ ਨਾਨਕ ਇਕ
0: ਅਵਗਤ ਭਗਤ ਹੈ ਆਪ
1: ਪਸਰਾ ਪਾਸ ਹਰ ਸੰਤ ਪ੍ਰਤਾਪ
0: ਪਾਖ ਕਾ ਆਪ ਹੈ ਧਨੀ
1: ਉਨਕੀ ਸੋਭਾ ਉਨਹੋ ਬਣੀ
0: ਆਪ ਹੈ ਕੌਤਕ।

0: ਪ੍ਰਭ ਜਾਣਾ
1: ਅੰਤਰ ਵਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਜਿਸ ਪ੍ਰਭ ਸੇ ਸਗਲੀ ਔਤ ਪਾਤ
1: ਭਾਵੈ ਤਾਂ ਕਰੇ ਵਿਸਥਾਰ
0: ਜਿਸ ਭਾਵੈ ਤਾਂ ਏਕੰਕਾਰ
1: ਅਨਿਕ ਕਲਾ ਲਖੀ ਨਹਿ

0: ਮਾਇਆ
1: ਸਭ ਕੈ ਮਦ ਅਲਿਪਤ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹਾ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਭਾਵੈ ਤਾਂ ਲੈ ਸਮਾਏ
1: ਇਸਤੇ ਹੋਏ ਸੁਨਾ ਹੀ ਬੁਰਾ
0: ਔਰੈ ਕਹਾ ਕਿਨੈ ਕਛ ਕਰਾ
1: ਆਪ ਭਲਾ ਕਰ ਤੂੰ ਤਤ ਨਿੱਕੀ
0: ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਧ ਬੋਧ ਆਪਣ ਸੰਗ ਰਾਚ
1: ਤਾਕੀ ਗਤ ਮਿਤ ਕਹੀ ਨਾ ਜਾ

0: ਜਦ ਮਨ ਬਸੈ ਸੋ ਹੋਤ ਨਿਰਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਊਚ ਪਾਏ ਅਸਥਾਨ
0: ਬਹੁਰ ਨਾ ਹੋਵੇ ਆਵਣ ਜਾਨ
1: ਖਾੜ ਚੱਲ।

0: ਥਾ ਘਾਟ ਘੜੀਆ ਬਹੁਤ ਅਨੂਪ
1: ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ
0: ਜਥਾ ਘੜੀਆ ਸੁਰਤ ਮਤ ਮਨ ਬੁੱਧ ਜਥਾ ਘੜੀਆ ਸੁਰਾ ਸਿੱਧਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ
0: ਜਨਮ ਹਰਾਮ ਰਹਿ
1: ਤਥਾ ਜੋ

0: ਦੋਖ ਨਾ ਦਸੈ ਬਿਆਪਤ ਕੋਈ ਅੜਲ
1: ਸੁਨੇ ਗੁੰਗ ਜਾਏ ਸੁਰਸ ਨਾ ਪਾਵੇ
0: ਸੁਨੇ ਮੋੜ ਜਸ ਲਾਏ ਚਤੁਰਤਾ ਆਵਈ
1: ਦਰਦ ਪਉ ਨਿਕਤ ਨਾ ਤਿੰਨ ਨਰ ਕੇ ਰਹੇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਪਾਇਆ ਸਹਿਜ ਤੇਤੀ ਮਨ ਵਿੱਚ ਆਵਾਜ਼ ਆਈਆਂ
0: ਰਾਗ ਰਤਨ ਪਰ

0: ਮੁੰਡਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ
0: ਜੀਵ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਣ ਆਇਆ
1: ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਜਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬੇਗਮ ਮਾਰਗ ਚੱਲਣਾ
0: ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ।

0: ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿ ਨਾ ਉਪਜੈ ਮਿਣ ਸਹਿਜੇ ਸਹਿਸਾ ਨਾ ਜਾਏ।
0: ਨਾ ਜਾਏ ਸਹਿਸਾ ਕਦੈ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਨ ਹੈ ਕਦ ਸੰਜਮ ਧੋਤਾ ਜਾਏ।
0: ਮਨ ਧੋ ਸਬਦ ਨਾ ਕਹੋ ਹਰਿ ਸਿਉ ਰਹੋ ਜਤ ਲਾਏ।
1: ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ।

0: ਨਾਨਕ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਕਰਤੇ ਵੇ ਮੁਖ ਹੋਵਾ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਉਥੇ ਕੋਈ ਪੁੱਛੋ ਵੇਖਿਆ ਜਾਏ
1: ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ

0: ਸ਼ਬਦ ਸੇਧੀ ਮਨ ਮਿਲਿਆ ਸੱਚੇ ਲਾਇਆ ਭਾਉ
1: ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ
0: ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸਹਿਬ ਸਾਕਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ
0: ਆਪ ਵੇਖੈ ਗੁਰਮੁਖ

0: ਮਨੋ ਕਿਉ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹ ਪਹੁੰਚਾਵੇ
1: ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਭਾਣਾ ਤਨ ਜਮਿਆ ਪਰਿਵਾਰ ਭਲਾ ਪਾਇਆ
1: ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੇ ਜਨਾ ਲਿਵ ਲਾਗੇ ਤੇਰੇ ਵਿੱਚ ਮਾਇਆ ਪਾਇਆ
0: ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਲਾਏ
0: ਐਸਾ ਸਤਿਗੁਰੂ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਸਦਾ ਜੀਓ ਦਸ ਮਿਲ ਰਹਾ ਹੈ ਹਰ ਵਸਤ ਮਰਿਆ
0: ਹਰ ਆਪ ਅਮੁਲਕ ਹੈ ਭਾਗ

0: ਪਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ
1: ਮਨ ਜਾਓ ਭਿਆ ਪ੍ਰਭਿਆ ਗਮਨ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਹਰ ਗਾਓ ਮੰਗਲ ਨੇ ਸਖੀ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
0: ਅਨਹਤ ਬਾਣੀ

0: ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਨਾਨਕ ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿੱਤ

0: ਸੱਚਾਪਣ ਵਜਾਇਆ
1: ਇਹੋ ਸੱਚਾ ਸੁਹਿਲਾ ਸਾਚੇ ਘਰ ਗਾਵੋ
0: ਗਾਵੋ ਤਾਂ ਸੁਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵੇ
1: ਸੱਚੋ ਧਿਆਵੇ ਹੈ ਜਾਂ ਤੁਦ ਭਾਵ ਹੈ ਗੁਰਮੁਖ ਜਿਨਾ ਬਜਾਵੇ
0: ਇਹੋ ਸੱਚ ਸਭਨਾ ਕਾ ਖਤਮ ਹੈ ਜਿਸ ਬਖਸੇ ਸੋ ਜਨ ਭਾਵ ਹੈ
1: ਕਹ ਨਾਨਕ ਸੱਚ ਸੁਹਿਲਾ

ਪਾਤੇ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਮੁਕਤੀਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਵਾਹੀ ਦੇਖਿਆ ਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ

ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਉਠ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਅਸੀਸ ਦੇ ਦੁਆਰਾ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਅਤੇ ਨਿਤਨੇਮ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਗਰੀਬ ਨਿਵਾਜ ਆਪ ਜੀ ਕੇ ਦੱਸ ਰਿਹਾ ਪਾਸੋਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਅਣਜਾਣ ਸਮਝ ਕੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੁੱਤ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਤੇ ਪ੍ਰਵਾਨ ਕਰਨੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਨੂੰ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸਤਿਗੁਰੂ ਜੀ ਸਮੁੱਚੀ ਸੰਗਤ ਦੀ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਅਰਦਾਸਾਂ ਬੇਨਤੀਆਂ ਫਰਿਆਦਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਆਪ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰ ਨਵਾਜਣਾ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ ਜੀ ਦਿਨ ਆਇਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਸਤਿਗੁਰੂ ਜੀ ਦੀਵਾਨਾਂ ਦੀ ਸੰਪੰਨਤਾ ਨੂੰ ਮੁੱਖ ਰੱਖਦੇ ਹਾਂ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸਮੂਹ ਸੰਗਤਾਂ ਨੂੰ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੁਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਦੁਆਰਾ ਪਾਵਨ ਦਰਬਾਰ ਦੀ ਹਾਜ਼ਰੀ ਅੰਮ੍ਰਿਤ ਵੇਲੇ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਰਹਿਮਤ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ। ਆਪ ਜੀ ਨੇ ਅਰਦਾਸ ਵਿੱਚ ਹਾਜ਼ਰੀ ਭਰੀ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਗ, ਜੋ ਜੈਤਸਰੀ ਕੀ ਵਾਰ ਵਿੱਚੋਂ ਪੰਚਮ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਕਿਰਪਾ ਕਰਕੇ ਸਰਵਨ ਕੀਤੇ ਹਨ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ, ਅੱਜ ਐਤਵਾਰ ਦਾ ਦਿਹਾੜਾ ਹੈ, ਜਿੱਥੇ ਸਾਰਾ ਦਿਨ ਗੁਰੂ ਦਰਬਾਰ ਸਜਣੇ ਹਨ, ਉੱਥੇ ਵਿਸ਼ੇਸ਼ ਕਰਕੇ ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਪਿਛਲੇ ਦਿਨੀ ਆਪਾਂ ਮਨਾਏ ਸਨ, ਇਹ ਸਾਰਾ ਮਹੀਨਾ ਹੀ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਸੀ। ਉਸੇ ਹੀ ਸੰਬੰਧ ਵਿੱਚ ਸਮੁੱਚੀਆਂ ਸੰਗਤਾਂ ਵੱਲੋਂ ਜੋ ਪਿਛਲੇ ਮਹੀਨੇ ਤੋਂ ਹੀ ਇਸ ਮਹੀਨੇ ਤੋਂ ਸ੍ਰੀ ਸਹਿਜ ਪਾਠ ਦੀ ਸੇਵਾ ਸਾਰੀਆਂ ਸੰਗਤਾਂ ਵੱਲੋਂ ਲਈ ਜਾ ਰਹੀ ਹੈ, ਉਹਨਾਂ ਦੇ ਭੋਗ 10 ਵਜੇ ਪੈਣੇ ਹਨ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਗੁਰੂ ਦਰਬਾਰ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਦੂਸਰੀ ਵਿਸ਼ੇਸ਼ ਬੇਨਤੀ, ਜੋ ਅੱਜ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ, ਉਹ ਵੀ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਸੋ ਸਮੁੱਚੀਆਂ ਸੰਗਤਾਂ ਨੇ ਗੁਰੂ ਕਿਰਪਾ ਸਦਕਾ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਲੈਣੀਆਂ ਹਨ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਅਗਵਾਈ ਵਿੱਚ ਨਗਰ ਕੀਰਤਨ ਹੋਏਗਾ, ਸੰਗਤਾਂ ਦੀ ਸ਼ਮੂਲੀਅਤ ਹੋਣੀ ਬੜੀ ਜ਼ਰੂਰੀ ਹੈ। ਇਸ ਕਰਕੇ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। 30 ਸਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਜੀ ਦਾ ਆ ਰਿਹਾ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1 ਅਕਤੂਬਰ ਨੂੰ ਗੁਰਗੱਦੀ ਦਿਵਸ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ, 5 ਅਕਤੂਬਰ ਨੂੰ ਜੋਤੀ ਜੋਤ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਹਿਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੇਖੇ

ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।

ਥੋੜ੍ਹੀ ਆਪਣੇ ਭੋਗ ਭੋਗ ਕੇ ਹੋਏ ਪਸਮੜ ਪਹੁਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਕੱਦ ਚਲਾਇਆ ਪੌੜ ਨਜ਼ਰ ਕਰੇ।

0: ਤੱਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਕੁਰਬਾਨ ਲੱਖ ਤਪੂਪੁਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੂਰਤਣ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ

ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ, ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਤੋਂ, ਦਰਸ਼ਨਾਂ ਤੋਂ, ਰਸਨਾ ਤੇ ਬਾਣੀ ਦਾ ਜਾਪ ਹੋਵੇ। ਕਹਿੰਦੇ ਨੇ ਫਿਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਤੇਰੇ ਤੋਂ ਵੱਡਾ ਦੁਨੀਆਂ ਵਿੱਚ ਕੋਈ ਨਹੀਂ। ਅੱਖਾਂ ਵਿੱਚ ਗੁਰੂ ਦਾ ਦੀਦਾਰ ਹੈ, ਕੰਨਾਂ ਵਿੱਚ ਗੁਰੂ ਦੀ ਬਾਣੀ ਹੈ, ਰੋਮ ਰੋਮ ਉਹਦਾ ਸ਼ੁਕਰ ਗੁਜ਼ਾਰ ਹੈ। ਸੱਚੀ ਪਿਆਰਿਓ, ਜਿਨ੍ਹਾਂ ਨੇ ਪੰਥ ਨਾਲ, ਉਹਨਾਂ ਸ਼ਹੀਦਾਂ ਨਾਲ ਪਿਆਰ ਕੀਤਾ, ਜਿਨ੍ਹਾਂ ਦੀ ਬਦੌਲਤ ਆਪਾਂ ਖੁਸ਼ੀਆਂ ਮਾਣ ਰਹੇ ਹਾਂ, ਉਹਨਾਂ ਨੂੰ ਯਾਦ ਕੀਤਾ, ਗੁਰੂ ਉਹਨਾਂ ਨੂੰ ਫਿਰ ਕਈ ਖੁਸ਼ੀਆਂ ਨਾਲ ਨਿਭਾਉਂਦਾ ਹੈ। ਜਿਹੜੇ ਗੁਰਸਿੱਖ ਆਪਣਾ ਨੇਮ ਨਿਤਨੇਮ ਕਰਕੇ ਦੋ ਬੋਲ ਇਹ ਵੀ ਬੋਲ ਦਿੰਦੇ ਨੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਇਹ ਕਵਿਤਾ ਐਸੇ ਮਹਾਨ ਕਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਢਾਡੀ ਵਾਰਾਂ ਕਵੀਆਂ ਕੀਰਤਨੀਆਂ ਸੰਗਤਾਂ ਨਾਲ ਰਜ ਰਜ ਕੇ ਪਿਆਰ ਕੀਤਾ। ਸ੍ਰੀ ਅਨੰਦਪੁਰ ਸਾਹਿਬ ਇੱਕ ਗੁਰਮੁਖ ਰੂਹ ਐਸੀ ਪਾਟੇ ਹੋਏ ਕੱਪੜੇ, ਪੈਰਾਂ ਵਿੱਚ ਜੋੜਾ ਵੀ ਨਹੀਂ ਤੇ ਪੈਦਲ ਤੁਰਿਆ ਅਨੰਦਪੁਰ ਸਾਹਿਬ ਪਹੁੰਚਿਆ, ਤੇ ਮਹਾਰਾਜ ਨੂੰ ਮਿਲਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਕਹਿੰਦਾ ਏ ਮੈਂ ਮਹਾਰਾਜ ਨੂੰ ਕਵਿਤਾ ਸੁਣਾਉਣੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੈਰਾਂ ਵਿੱਚ ਜੋੜਾ ਨਹੀਂ, ਪਾਟੇ ਹੋਏ ਕੱਪੜੇ, ਫੇਰ ਕਹਿੰਦਾ ਏ ਮੈਂ ਮਹਾਰਾਜ ਨੂੰ ਕਵਿਤਾ ਸੁਣਾਉਣਾ। ਕਿਸੇ ਨੇ ਕਹਿ ਦਿੱਤਾ ਉਹ ਦੇਖ ਸਾਹਮਣੇ ਕਵੀ, ਰਾਜਿਆਂ ਵਰਗੇ ਕੱਪੜੇ, ਤੇਰੇ ਪੈਰਾਂ ਵਿੱਚ ਜੋੜਾ ਵੀ ਨਹੀਂ, ਪਾਟੇ ਹੋਏ ਕੱਪੜੇ, ਤੇਰੀ ਕਵਿਤਾ ਥੋੜੇ ਸੁਣਨਗੇ ਮਹਾਰਾਜ। ਕਵੀ ਸਜ ਧਜ ਕੇ ਆਉਣਗੇ, ਹੀਰੇ ਜਵਾਹਰਾਤ ਨਾਲ ਜੜੇ ਹੋਏ ਕੱਪੜੇ ਪਾ ਕੇ ਆਉਣਗੇ, ਮਹਾਰਾਜ ਨੇ ਬੜੇ ਨਿਵਾਜੇ ਹੋਏ, ਤੇਰੀ ਕਵਿਤਾ ਨਹੀਂ। ਉਦਾਸ ਹੋ ਗਿਆ, ਨਿਰਾਸ਼ ਹੋ ਗਿਆ ਤੇ ਵਾਪਸ ਤੁਰ ਪਿਆ। ਕਿਸੇ ਜੁੜੇ ਹੋਏ ਕਵੀ ਨੇ ਆਵਾਜ਼ ਮਾਰੀ, ਓਏ ਗੁਰਮੁਖਾ ਜਾ, ਮਹਾਰਾਜ ਤੇਰੀ ਕਵਿਤਾ ਸੁਣ ਲੈਣਗੇ। ਇਹਨੂੰ ਹੌਸਲਾ ਹੋਇਆ, ਸਜਿਆ ਦਰਬਾਰ, ਪਾਟੇ ਹੋਏ ਕੱਪੜੇ, ਪੈਰਾਂ ਵਿੱਚ ਜੋੜਾ ਵੀ ਨਹੀਂ, ਗਰੀਬੀ ਅੱਤ ਦੀ ਹੈ, ਸਭ ਤੋਂ ਅੱਗੇ ਬੈਠਾ ਹੋਇਆ, ਕਈਆਂ ਦਾ ਮਜ਼ਾਕ ਵੀ ਬਣ ਗਿਆ, ਇਹ ਕਵਿਤਾ ਸੁਣਾਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਡਾਲ ਵਿੱਚ ਆ ਗਏ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ, ਜਿਨ੍ਹਾਂ ਵੱਲ ਤੱਕਦੇ ਨੇ ਉਹਦਾ ਜਨਮ ਤੇ ਮਰਨ ਨਿਬੇੜ ਦਿੰਦੇ। ਪਹਿਲਾਂ ਸਭ ਤੋਂ ਨਿਗਾਹ ਪਾਈ ਇਸ ਗਰੀਬ ਕਵੀ ਤੇ, ਸਾਰੀਆਂ ਸੰਗਤਾਂ ਹੈਰਾਨ, ਕਹਿਣ ਲੱਗੇ ਭਾਈ ਗੁਰਮੁਖਾ ਆ ਸਭ ਤੋਂ ਪਹਿਲਾਂ ਕਵਿਤਾ ਤੇਰੀ ਵਾਰੀ ਹੈ, ਇਹਦੀ ਖੁਸ਼ੀਆਂ ਦਾ ਟਿਕਾਣਾ ਨਹੀਂ, ਅੱਖਾਂ ਭਰ ਆਈਆਂ, ਮਹਾਰਾਜ ਮੈਂ ਸੁਣਾਵਾਂ। ਜਦੋਂ ਇਹਨੇ ਕਵਿਤਾ ਸੁਣਾਈ ਨਾ, ਭਾਵਨਾ ਵਿੱਚ ਉੱਚੀ ਉੱਚੀ ਬੋਲਦਾ ਏ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ। ਜਦੋਂ ਇਹਨੇ ਪ੍ਰੇਮ ਵਿੱਚ ਡੁੱਬ ਕੇ ਗਾਇਆ, ਮਹਾਰਾਜ ਕਹਿੰਦੇ ਨੇ ਜਿੰਨੇ ਹੀਰੇ ਜਵਾਹਰਾਤ ਨੇ ਅੱਜ ਸਾਰੇ ਇਹਨੂੰ ਹੀ ਦੇ ਦਿਓ, ਟੋਕਰੀਆਂ ਭਰ ਭਰ ਕੇ ਇਹਨੂੰ ਰਜਾ ਦਿਓ। ਇਹਨੇ ਜਦੋਂ ਸਮਾਪਤੀ ਕੀਤੀ ਤੇ ਮਹਾਰਾਜ ਕਹਿੰਦੇ ਇਹਨੂੰ ਅੱਜ ਇਹਨੂੰ ਹਾਥੀ ਤੇ ਬਿਠਾ ਕੇ ਬੈਂਡ ਬਾਜਿਆਂ ਨਾਲ ਇਹਦੇ ਨਗਰ ਛੱਡ ਕੇ ਆਉਣਾ, ਇਹਦੀ ਗਰੀਬੀ ਕੱਟੀ ਗਈ। ਟੋਕਰੇ ਭਰ ਭਰ ਕੇ ਹੀਰੇ ਜਵਾਹਰਾਤ, ਹਾਥੀ ਤੇ ਬੈਣ ਤੋਂ ਪਹਿਲਾਂ ਕਵੀ ਰਾਜ ਸੰਤੋਖ ਇਹਦਾ ਨਾਮ ਆਇਆ। ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗਾ, ਦਾਤਾ ਮੇਰੀ ਇੱਕ ਬੇਨਤੀ ਹੈ। ਸਾਰੀਆਂ ਸੰਗਤਾਂ ਹੈਰਾਨ, ਵੀ ਇੰਨਾ ਕੁਝ ਤੇ ਦੇ ਦਿੱਤਾ, ਹੁਣ ਕੀ ਮੰਗੇਗਾ? ਮਹਾਰਾਜ ਮੇਰੀ ਇੱਕ ਬੇਨਤੀ ਹੈ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਬੋਲੋ। ਹੱਥ ਜੋੜ ਕੇ ਅੱਖਾਂ ਅਥਰੂ ਨਾਲ ਭਰੀਆਂ, ਕਹਿਣ ਲੱਗੇ ਜੋ ਤੁਸੀਂ ਮੈਨੂੰ ਦਿੱਤਾ ਹੈ ਨਾ, ਸਾਰਾ ਕੁਝ ਹੀ ਵਾਪਸ ਲੈ ਲਓ, ਹਾਥੀ ਘੋੜੇ ਹੀਰੇ ਜਵਾਹਰਾਤ। ਮਹਾਰਾਜ ਕਹਿਣ ਲੱਗੇ ਕਿਉਂ?
ਜਾਣਦੇ ਸਨ, ਪਰ ਬਾਕੀਆਂ ਨੂੰ ਇਹਦੇ ਰਾਹੀਂ ਦਰਸਾ ਰਹੇ ਨੇ। ਕਹਿੰਦੇ ਨੇ ਸਾਰਾ ਕੁਝ ਵਾਪਸ ਲੈ ਲਓ, ਬਸ ਮੈਨੂੰ ਆਪਣਾ ਬਣਾ, ਮੈਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦੇ ਦਿਓ। ਐਸੀ ਖੇਡ ਵਰਤੀ, ਐਸਾ ਮਹਾਰਾਜ ਨੇ ਇਸ ਗੁਰਸਿੱਖ ਨੂੰ ਆਪਣਾ ਬਣਾਇਆ ਕਿ ਜਿਉਂਦਿਆਂ ਜੀ ਵੀ ਜੈ ਜੈਕਾਰਾ, ਯਾਤਰਾ ਪੂਰੀ ਹੋਈ ਤਾਂ ਵੀ ਜੈ ਜੈਕਾਰਾ। ਸੱਚੀ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਆਪਣੇ ਰਾਜ ਭਾਗ ਤਿਆਗ ਕੇ ਤੁਹਾਨੂੰ ਸਾਨੂੰ ਰਾਜੇ ਬਣਾਇਆ। ਇੱਕ ਵਾਰੀ ਪੰਗਤੀਆਂ ਪੜ੍ਹ ਲਓ ਤਾਂ ਕਿ ਸਭ ਦੀ ਹਾਜ਼ਰੀ ਲੱਗ ਜਾਏ।

0: ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਆਰਾਮ ਤਰਸ ਸਾਹਿਬ ਵਿਚਾਰ ਸਾਹਿਬ ਵਿੱਚ ਅੰਤਰ ਚਰਚਾ ਆਰਾਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮਨਾਉਂਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਅਤੇ ਹੁਕਮਨਾਮਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੇ ਮਨਾਉਣ ਦੇ ਅੱਜ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ। ਪ੍ਰੋਗਰਾਮ ਇਹ ਹੈ ਕਿ ਸਾਰਾ ਪ੍ਰੋਗਰਾਮ ਉਸੇ ਸੰਬੰਧ ਵਿੱਚ ਹੀ ਚੱਲਣਾ ਅੱਜ, ਅਤੇ ਮੈਂ ਪਹਿਲਾਂ ਦੱਸ ਦਿਆਂ ਨਗਰ ਕੀਰਤਨ ਦਾ ਉਹ ਹੋਣਾ ਜੀ ਪੌਣੇ ਇੱਕ ਤੋਂ ਪੌਣੇ ਦੋ। ਉਸ ਤੋਂ ਪਹਿਲਾਂ ਪਿੱਛੇ ਆਉਣ 10 ਵਜੇ ਸਹਿਜ ਪਾਠ ਜੋ ਹੈ ਸੰਗਤਾਂ ਅਤੇ ਗੁਰੂ ਦੀ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ, ਉਸ ਦੇ ਭੋਗ ਵੀ ਆਰੰਭ ਹੋਣੇ ਨੇ 10 ਵਜੇ। ਅੱਜ ਦੇ ਇਸੇ ਸੰਬੰਧ ਵਿੱਚ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ। ਅਤੇ ਪਹਿਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈਸਵੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ ਸੀ ਉਹਨਾਂ ਨੂੰ ਹੈੱਡ ਗ੍ਰੰਥੀ ਛਾਪ ਕੇ। ਅਤੇ ਕਮਾਲ ਦੀ ਗੱਲ ਸੀ, ਸੇਵਾ ਦੇਖੋ, ਗੁਰੂ ਸਾਹਿਬ ਆਪ ਚੌਰ ਦੀ ਸੇਵਾ ਕਰਦੇ ਆ ਰਹੇ ਨੇ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਲਿਆਂਦਾ ਗਿਆ ਸੀ। ਅਤੇ ਆਪਾਂ ਤਾਂ ਸੰਗਦੇ ਹਾਂ ਜੀ ਸਾਨੂੰ ਸੇਵਾ ਕਰਨ ਦੇ ਪਤਾ ਨਹੀਂ ਸਾਡੀ ਪ੍ਰਸਟੀਜ ਖਰਾਬ ਹੋ ਜਾਣੀ ਜਾਂ ਕੀ ਹੋ ਜਾਣਾ। ਕਈ ਸੋਚਦੇ ਇਹ ਕਿ ਮੈਂ ਬਹੁਤ ਪੜ੍ਹਿਆ, ਮੈਂ ਬਹੁਤ ਬਹੁਤ ਜ਼ਿਆਦਾ ਕੁਛ ਜਾਣਦਾ, ਮੇਰੇ ਨਾਲ ਦਾ ਕੋਈ ਹੋਰ ਨੌਲੇਜ ਨਹੀਂ ਹੈਗਾ ਕਿਸੇ ਨੂੰ ਵੀ, ਪਰ ਨਹੀਂ ਸੇਵਾ ਦੇ ਅੱਗੇ ਤਾਂ ਕੋਈ ਨਹੀਂ ਜੀ ਐਸਾ। ਗੁਰੂ ਸਾਹਿਬ ਆਪ ਸੇਵਾ ਕਰਦੇ ਰਹੇ, ਸਾਡੇ ਸਾਰੇ ਗੁਰੂ ਸਾਹਿਬਾਂ ਨੇ ਆਪ ਸੇਵਾ ਕੀਤੀ, ਸੰਗਤਾਂ ਦੀ ਵੀ ਬਾਣੀ ਦੀ ਵੀ। ਬਾਣੀ ਇਸੇ ਕਰਕੇ ਉਹਨਾਂ ਨੇ ਫਿਰ ਤਨ ਬਾਅਦ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵ ਜਨ ਮਾਨ ਹੈ ਪ੍ਰਤਾਪ ਗੁਰੂ ਨਿਸਤਾਰੇ। ਅਤੇ ਆਪਾਂ ਅਜੇ ਵੀ ਮੱਥਾ ਟੇਕ ਕੇ ਪ੍ਰਚਾਰ ਲੈ ਕੇ ਚਲੇ ਜਾਂਦੇ ਹਾਂ। ਬਾਣੀ ਦਾ ਅਰਥ ਕਰਨ ਦਾ ਭਾਵ ਇਹ ਹੁੰਦਾ ਕਿ ਬੈਠ ਕੇ ਬਾਣੀ ਸਰਵਣ ਕਰਨਾ, ਬੈਠ ਕੇ 10 ਮਿੰਟ 5 ਮਿੰਟ ਜਿੰਨਾ ਕੁਛ ਤਾਂ ਬੈਠੋ। ਇਹ ਥੋੜ੍ਹੀ ਆਇਆ ਮੱਥਾ ਟੇਕਿਆ, ਗੁੱਸਾ ਨਾ ਕਰਨਾ, ਮੈਂ ਸੱਚੀ ਗੱਲ ਕਹਿ ਰਿਹਾ। ਆਏ ਮੱਥਾ ਟੇਕਿਆ, ਸਾਡੇ ਕੋਲ ਟਾਈਮ ਨਹੀਂ ਜੀ, ਬਾਕੀ ਟਾਈਮ ਹੈਗੇ ਫੋਨ 'ਤੇ, ਭਾਵੇਂ ਸਾਰਾ ਦਿਨ ਲੱਗ ਜਾਏ, ਇੰਟਰਨੈਟ 'ਤੇ ਲੱਗ ਜਾਏ ਸਾਰਾ ਦਿਨ, ਹਾਂਜੀ ਚੁਗਲੀਆਂ ਕਰਨ ਵਾਸਤੇ ਸਾਰਾ ਦਿਨ ਲੱਗ ਜਾ, ਭਾਵੇਂ ਕਿਸੇ ਦੀ ਮਤਲਬ ਕੋਈ ਕਰਨ ਲਈ ਜਿੰਨਾ ਮਰਜ਼ੀ ਟਾਈਮ ਲੱਗ ਜਾ। ਸੋ ਗੁੱਸਾ ਨਾ ਕਰਨਾ ਆਪੇ ਨੇ, ਪਰ ਆਪਾਂ ਕਰਦੇ ਹਾਂ ਇੱਦਾਂ, ਮੈਂ ਵੀ ਸ਼ਾਮਿਲ, ਮੈਨੂੰ ਵੀ ਕਰ ਲਓ ਨਾਲ ਉਸਦੀ। ਸੋ ਬਾਕੀ ਸੋਚਦਾ ਵਾਂ ਅਤੇ ਨਾਲ ਨਾਲ ਕਾਫੀ ਕੁਝ ਨੇ ਹੋਰ ਸੰਗਤ ਨੂੰ ਬੇਨਤੀ ਹੈ ਨੌਰਥ ਅਤੇ ਸਾਊਥ ਹਾਲ ਵਾਸਤੇ ਦਸਵੰਧ ਕੱਢਣ ਵਾਸਤੇ, ਹੋਰ ਇਸੇ ਨਾਲ ਨਾਲ ਸੈਂਟਾ ਕਲਾਰਾ ਗੁਰੂ ਘਰ ਨੂੰ ਵੀ ਸੇਵਾ ਦੀ ਲੋੜ ਹੈਗੀ ਮਾਇਆ ਦੀ। ਪਿਛਲੇ ਹਫ਼ਤੇ ਆਪਾਂ ਨੇ ਉਹਨਾਂ ਨੂੰ ਵਾਇਸ ਸੀ ਟੇਬਲ ਲਾਇਆ ਸੀ ਜੀ, ਅੱਜ ਵੀ ਲਾਇਆ ਹੋਇਆ, ਅਤੇ ਆਪ ਜੀ ਨੇ ਕੋਸ਼ਿਸ਼ ਕਰਨੀ ਉਹਨਾਂ ਦੇ ਵਿੱਚ ਜ਼ਰੂਰ ਸੇਵਾ ਥੋੜ੍ਹੀ ਬਹੁਤ ਪਾਉਣ ਦੀ, ਗੁਰੂ ਦੀ ਬਖਸ਼ ਲੈਣ ਦੀ, ਕਿਉਂਕਿ ਗੁਰੂ ਘਰ ਸਾਰੇ ਦੇ ਸਾਂਝੇ ਹੁੰਦੇ ਨੇ। ਆਪਾਂ ਕਦੇ ਨਾ ਕਰੀ ਸੋਚੀਏ ਕਿ ਅਸੀਂ ਉੱਥੇ ਹਾਂ ਕਿਉਂ ਜਾਣਾ ਨਹੀਂ, ਕਦੇ ਨਹੀਂ ਜਾਣ ਦੀ ਗੱਲ ਨਹੀਂ ਹੈ। ਸਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਬਿਰਾਜਮਾਨ ਹੋਣੇ ਨੇ, ਸਾਰੇ ਥਾਂ ਨੇ, ਸਾਡੇ ਲਈ ਸਾਰੇ ਗੁਰੂ ਘਰ ਹੀ ਖੋਜਿਆ ਨੇ। ਅੱਗੇ ਚਲੀਏ ਜੀ, ਹਾਂ ਅਗਲੀ ਸੋਚਣਾ ਕਿ ਹਾਂ ਕਾ ਮੈਂ ਦੱਸਦਾ ਉਹ ਕਾਲਜ ਪ੍ਰੈਪ ਵਾਲਿਆਂ ਦੀ ਗੱਲ, ਉਹ ਉਹਨਾਂ ਦੀ ਬੇਨਤੀ ਹੈ ਕਿ ਜਿਹੜੇ ਬੱਚੇ 6ਵੀਂ ਤੋਂ ਲੈ ਕੇ ਅਤੇ 12ਵੀਂ ਤੱਕ ਪੜ੍ਹਦੇ ਨੇ ਹਾਈ ਸਕੂਲਾਂ ਜਾਂ ਮਿਡਲ ਸਕੂਲਾਂ 'ਚ, ਉਹਨਾਂ ਨੂੰ ਜ਼ਰੂਰ ਦਾਖਲ ਕਰਾਓ। ਕਿਉਂ? ਉਹਨਾਂ ਦੇ ਗ੍ਰੇਡ ਚੰਗੇ ਹੋਣਗੇ ਤਾਂ ਉਹ ਫਿਰ ਅੱਗੇ ਕਾਲਜ ਦੀ ਪੜ੍ਹਾਈ ਕਰ ਲੈਣਗੇ। ਇਹ ਕਾਲਜ ਪ੍ਰੈਪ ਦਾ ਇਹ ਮਤਲਬ ਇਹ ਨਹੀਂ ਕਿ ਉਹ ਕਾਲਜ ਨੂੰ ਪੜ੍ਹਾਉਣ ਦਾ ਸਾਫ ਕਾਲਜ ਨਹੀਂ ਭੇਜ ਦਿੱਤੇ, ਹਾਂ ਪੜ੍ਹਾਈ ਇੱਥੇ ਹੋਣੀ ਹੈ। ਕਾਹਦੀ? ਉਹਦੀ ਆਪਣੀ ਕਲਾਸ ਦੀ, ਕਿਹੜੇ ਕਿਹੜੇ ਸਬਜੈਕਟ, ਇੰਗਲਿਸ਼, ਮੈਥ, ਸਾਇੰਸ ਅਤੇ ਰੋਬੋਟਿਕਸ, ਇਹ ਸਾਰੇ ਜਿਹੜੇ ਉੱਥੇ ਪੜ੍ਹਾਏ ਜਾਣੇ ਆ ਉਹ ਇੱਥੇ ਇਹਨਾਂ ਨੂੰ ਤਾਂ ਪੜ੍ਹਾਉਣੇ ਕਿ ਉਹ ਗ੍ਰੇਡ ਚੰਗੇ ਲੈਣ। ਜਦੋਂ ਗ੍ਰੇਡ ਚੰਗੇ ਹੋਣਗੇ ਆਪਣੇ ਆਪ ਹੀ ਉਹਨਾਂ ਨੂੰ ਅੱਗੇ ਤੋਂ ਅੱਗੇ ਦਾਖਲੇ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਚੰਗੇ ਮਿਲ ਜਾਣਗੇ, ਚੰਗੇ ਨੌਕਰੀਆਂ ਮਿਲ ਜਾਣਗੀਆਂ। ਸੋ ਕਰਨੀ ਕਿਰਪਾ ਉਸ ਪਾਸੇ ਵੀ ਜ਼ਰੂਰ। ਅੱਜ ਸਾਡੇ ਪਾਸ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ ਵੀ ਆਉਣਾ ਹੈ, ਜੋ ਸਾਬਕਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਵਾਲੇ ਨੇ, ਅਤੇ ਨਾਲ ਹੀ ਭਾਈ ਸਿਮਰਜੀਤ ਸਿੰਘ ਜੀ ਖਾਲਸਾ ਜੀ ਨੇ ਵੀ ਆ ਕੇ ਕੀਰਤਨ ਕਰਨਾ ਹੈਗਾ ਇਸੇ ਸੰਬੰਧ ਵਿੱਚ ਹੀ ਅੱਜ ਦੇ। ਅਤੇ ਅੱਜ ਦਾ ਲੰਗਰ ਦੀ ਸੇਵਾ ਦੀ ਕਮਾਲ ਹੈ ਜੀ। ਲੰਗਰ ਦੀ ਸੇਵਾ ਜੋ ਹੈ ਹੋ ਰਹੀ ਉਹ ਦੇਖੋ ਕਾਫੀ ਕੁਛ ਹੋ ਰਿਹਾ। ਛੋਲੇ ਭਟੂਰੇ ਹੈਗੇ ਆ, ਸਮੋਸੇ ਆ, ਚਾਟ ਮਸਾਲੇ, ਜਲੇਬੀਆਂ, ਬਹੁਤ ਕੁਛ ਹੋਰ। ਅਤੇ ਇਹ ਸੇਵਾ ਕਰ ਰਹੇ ਨੇ ਜੀ ਭਾਈ ਬਲਕਾਰ ਸਿੰਘ ਦਿਸੰਬਰ, ਬੰਬੇ ਗਾਰਡਨ ਵਾਲੇ ਅਤੇ ਨਾਲ ਡਾਇਮੰਡ ਕਲੱਬ ਵਾਲੇ। ਆਪ ਜੀ ਨੇ ਕੋਸ਼ਿਸ਼ ਕਰਨੀ ਉਹਦੇ ਨਾਲ ਹੈਲਪ ਕਰਾ ਸਕੋ ਜੇ ਲੰਗਰ ਬਣਾਉਣ ਦੀ ਵਰਤਾਉਣ ਦੀ, ਤਾਂ ਕਿ ਆਪ ਵੀ ਗੁਰੂ ਦੀ ਬਖਸ਼ ਲੈ ਸਕੋ। ਕਿਉਂਕਿ ਸੇਵਾ ਪਹਿਲਾਂ ਵੀ ਦਾਸ ਨੇ ਕੀਤੀ ਗੱਲ, ਸਤਿਗੁਰੂ ਕੀ ਸੇਵਾ ਸਫਲ ਆ ਜੀ ਕੋ ਕਰੇ ਚਿਤ ਲਾਏ ਮਨ ਚਿੰਨਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ। ਪਹਿਲੀ ਤਰੀਕ ਨੂੰ, 1 ਅਕਤੂਬਰ ਨੂੰ ਹੈ ਜੀ ਗੁਰਤਾ ਗੱਦੀ ਦੇਵ ਸਤੰਤਰ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੀ ਪਾਤਸ਼ਾਹ ਜੀ ਦੀ। ਅਤੇ 5 ਤਰੀਕ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ, 1 ਅਕਤੂਬਰ ਦੀ ਗੱਲ ਕਰ ਰਿਹਾ। ਅਤੇ ਉਸ ਤੋਂ ਅੱਗੇ ਚਲੀਏ, 9 ਅਕਤੂਬਰ ਨੂੰ ਹੈਗੀ ਸ਼ਹੀਦੀ ਭਾਈ ਸੁੱਖਾ ਅਤੇ ਭਾਈ ਜਿੰਡਾ ਦੀ, ਜਿੰਡਾ ਦੀ। ਸੋ ਉਹ ਪੂਰਾ ਨਾਂ ਉਹਨਾਂ ਦਾ ਹੈਗਾ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਡਾ। ਅਤੇ ਉਸ ਤੋਂ ਅੱਗੇ ਚਲੀਏ, ਸਾਡੇ ਪਾਸ ਅੱਜ ਪਾਕਿਸਤਾਨ ਤੋਂ ਭਾਈ ਰਕੇਸ਼ ਸਿੰਘ ਪ੍ਰੈਜੀਡੈਂਟ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਾਲੇ ਨੇ ਵੀ ਆਉਣਾ ਹੈਗਾ। ਉਹਨੇ ਸ਼ਾਇਦ 1-2 ਮਿੰਟ ਸਪੀਚ ਦੇਣਗੇ, ਆਪਾਂ ਉਹਨੂੰ ਸਨਮਾਨ ਕਰਨਾ ਇੱਥੇ ਆਉਣ ਦੇ ਕਰਕੇ। ਸੋ ਆਓ ਹੁਣ ਬਾਕੀ ਸੂਚਨਾਵਾਂ ਫਿਰ ਗੁਰੂ ਦੀ ਬਖਸ਼ ਲਈਏ, ਸਾਰੇ ਰਲ ਮਿਲ ਕੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਜੋ ਮਨਾ ਰਹੇ ਹਾਂ। ਸਾਰੇ ਵੱਧ ਤੋਂ ਵੱਧ ਸਮਾਂ ਕੀਰਤਨ ਕਥਾ ਸਰਵਣ ਕਰਨ ਚਲਾਓ, ਵੱਧ ਤੋਂ ਵੱਧ ਸਮਾਂ ਸੇਵਾ ਚਲਾਉਣ ਦੀ ਕਿਰਪਾ ਕਰਨੀ ਸਭ ਨੇ। ਮੈਂ ਹੁਣ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਆਪ ਜੀ ਨੂੰ ਠੀਕ 10 ਵਜੇ ਤੱਕ ਸਰਵਣ ਕਰਾਉਣਗੇ ਜੀ। ਦੁਬਾਰਾ ਉਹਨਾਂ ਦਾ ਵੀ ਛੇਤੀ ਸਮਾਂ ਹੈਗਾ ਮੇਰਾ ਖਿਆਲ, ਉਹ ਜਦੋਂ ਆਪਾਂ ਪਾਉਣੇ ਨੇ ਸਹਿਜ ਪਾਠ ਤੇ ਉਸ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਅਰਜਨ ਸੱਚ ਸਿਰਜਣਹਾਰਾ ਅਲੱਖ ਅਪਾਰ ਅਜੂਣ ਹੈ ਅਲੱਖ ਨਿਰੰਜਨ ਆਖੀਏ ਅਲੱਖ ਅਜੂਣ ਅਕਾਲ ਅਪਾਰਾ ਰਾਵ ਸੱਸ ਜੋਤ ਅਦੋਤ ਲੰਘ ਪਰਮ ਜੋਤ ਪਰਮੇਸ਼ਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜੈ ਜੈ ਕਾਰਾ ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਦੇਸ ਉਧਾਰਾ ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਦੇਸ ਉਧਾਰਾ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

स्वर्ग लोके जितते पृथ्वी नव खंडने

बसयंत स्वर्ग लोकै जितते पृथ्वी नाव खंडने।

ਖੰਡ ਤਾਂ ਪੁਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸਹਿਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸਹਿਤਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਮਿਹਰ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਮਾਂ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣੇ। ਸਤਿਗੁਰ ਸਾਹਿਬ ਜੀ ਨੇ ਜਦੋਂ ਇਸ ਦੁਨੀਆਂ ਦੇ ਉੱਤੇ ਮਨੁੱਖ ਦੇ ਕੋਲੇ ਧਨ ਦੌਲਤ ਹੋ ਜਾਵੇ, ਕਿਹਾ ਜਾਵੇ ਕਿ ਇਹ ਸਵਰਗ ਵਰਗੀ ਜ਼ਿੰਦਗੀ ਬਣਦਾ ਹੈ, ਸਿੱਖੀ ਦੇ ਵਿੱਚ ਸਵਰਗ ਦੀ ਚਾਹਣਾ ਨਹੀਂ ਹੈਗੀ, ਇਹੋ ਹੀ ਜ਼ਿੰਦਗੀ ਮਾਣਦਾ ਹੋਵੇ। ਨੌ ਖੰਡ ਪ੍ਰਿਥਵੀ ਨੂੰ ਤੂੰ ਜਿੱਤ ਲਵੇਂ ਵੀ ਮੇਰਾ ਰਾਜ ਪਾਕ ਹੋ ਗਿਆ, ਪਰ ਜੇ ਤੈਨੂੰ ਉਹ ਵਾਹਿਗੁਰੂ ਅਕਾਲ ਪੁਰਖ ਯਾਦ ਨਹੀਂ, ਜਿਹੜਾ ਪਾਲਣਹਾਰ ਹੈ ਉਹ ਤੈਨੂੰ ਵਿਸਰ ਗਿਆ, ਬਿਸਰੰਤ ਹਾਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪਰਮੇ, ਫਿਰ ਤੇਰੀ ਜ਼ਿੰਦਗੀ ਇਹੋ ਜਿਹੀ ਹੈ ਵੀ ਜਦੋਂ ਕੋਈ ਮਹਾਂ ਭਿਆਨਕ ਜੰਗਲ ਦੇ ਵਿੱਚ ਭਟਕ ਗਿਆ ਹੋਵੇ, ਦੁੱਖ ਪਾਉਂਦਾ ਹੋਵੇ, ਤੇਰੀ ਇਹ ਸਵਾਸ ਪੂਰੇ ਹੋਣ ਤੋਂ ਬਾਅਦ ਤੇਰੀ ਇਹ ਹਾਲਤ ਹੋਏਗੀ, ਤੇ ਇਹ ਵੀ ਹੋ ਸਕਦਾ ਹੈ ਕਿ ਤੇਰੇ ਹੁੰਦਿਆਂ ਹੀ ਤੇਰਾ ਰਾਜ ਭਾਗ ਖੁਸ ਜਾਵੇ, ਤੇ ਤੂੰ ਆਪਣੇ ਉਸ ਵਾਹਿਗੁਰੂ ਨੂੰ ਵਿਸਾਰਨ ਕਰਕੇ ਦੁੱਖ ਦੇ ਵਿੱਚ ਪ੍ਰਲਾਟ ਪਾਵੇਂ। ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿ ਉਹ ਵਾਹਿਗੁਰੂ ਨੂੰ ਭੁੱਲ ਗਿਆ, ਰਾਜ ਮਿਲਕ ਸਕਦਾਰੀਆਂ ਰਸ ਭੋਗਣ ਵਿਸਥਾਰ, ਤੇਰਾ ਰਾਜ ਚੱਲਦਾ ਹੋਵੇ, ਤੇਰੇ ਅੱਗੇ ਕਈ ਸਰਦਾਰ ਰੱਖੇ ਹੋਣ, ਕਈ ਰਸ ਭੋਗਦਾ ਹੋਵੇ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਪਾਰ, ਸਵਰਗ ਵਰਗੇ ਸੁੱਖ, ਤੇਰੇ ਅੱਗੇ ਬੜੇ ਸੋਹਣੇ ਬਾਗ ਸੈਰ ਕਰਨ ਨੂੰ ਲੱਗੇ ਹੋਣ, ਲੇਕਿਨ ਤੈਨੂੰ ਵਾਹਿਗੁਰੂ ਯਾਦ ਨਹੀਂ ਕਿ ਜਿਸ ਨੇ ਮੈਨੂੰ ਦਿੱਤਾ ਹੈ। ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ, ਚਿਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਣ।

0: ਸਭ ਤੋਂ ਮਾੜੀ ਚੂਣ ਸੱਪ ਦੀ ਲਈ ਗਈ ਹੈ ਔਰ ਸੱਪ ਇੰਨਾ ਦੁਖੀ ਹੈ ਕਿ ਇਹਦਾ ਯਾਰ ਦਾ ਛਾਲਾ ਸੱਤਵੇਂ ਦਿਨ ਭਰ ਜਾਂਦਾ ਹੈ ਤੇ ਸੱਪਾਂ ਵਾਲੇ ਲਿਖਦੇ ਆ ਵੀ ਸੱਪ ਜਿੱਦਣ ਯਾਰ ਦਾ ਛਾਲਾ ਭਰ ਜਾਂਦਾ ਨਾ ਉਹਨੇ ਉਦਾਹਰਣ ਦਿੱਤੀ ਕਿਸੇ ਦੇ ਛਾਲਾ ਹੋ ਜਾਵੇ ਉਹ ਫਿਸੇ ਨਾ ਜਿਹਨੂੰ ਚੰਦਰਾ ਕਹਿਣ ਤਰਾਟਾ ਮਾਰਦਾ ਹੋਵੇ ਉਹਦੀ ਇਹ ਹਾਲਤ ਹੁੰਦੀ ਹੈ ਬੰਦੇ ਦਾ ਤੇ ਛਾਲੇ ਦਾ ਕੋਈ ਇਲਾਜ ਹੋ ਜਾਵੇ ਕੋਈ ਮੈਡੀਸਨ ਲੈ ਦੇਗਾ ਪਰ ਉਹਦਾ ਇਲਾਜ ਨਹੀਂ ਉਹ ਫਿਰ ਤਾਂ ਦੁਖੀ ਹੋਇਆ ਕਿਤੇ ਨਾ ਕਿਤੇ ਡੰਗ ਮਾਰਦਾ ਘਾਹ ਦੇ ਉੱਤੇ ਕਿ ਮੇਰੀ ਦੰਦ ਅੜ ਜਾਣ ਮੈਂ ਪੁੱਠਾ ਹੋਵਾਂ ਮੇਰਾ ਛਾਲਾ ਫਿਸੇ ਤੇ ਮੈਨੂੰ ਸੁੱਖ ਮਿਲੇ ਤੇ ਉਹਦੀ ਇਉਂ ਕਰਨ ਤੋਂ ਬਾਅਦ ਫਿਰ ਉਹਦਾ ਛਾਲਾ ਭਰਨਾ ਸ਼ੁਰੂ ਹੋ ਜਾਂਦਾ ਸੱਤਵੇਂ ਦਿਨ ਉਹਦੀ ਫਿਰ ਇਹ ਹਾਲਤ ਹੋ ਜਾਂਦੀ ਸਾਹਿਬ ਜੀ ਨੇ ਮਨਮੁੱਖ ਬੰਦਾ ਆਖਿਆ ਮਨਮੁੱਖ ਹੀਰ ਅਤ ਕਠੋਰ ਹੈ ਤੇ ਅੰਤਰਕਾਰ ਕਲੀਠਾ ਬਿਸਕੀਅਰ ਕੋ ਬਹੁਤ ਦੂਧ ਪਿਆਈਏ ਬਖਨਿਕਸੇ ਫੋਲ ਫਲੀਠਾ ਸਾਹਿਬ ਜੀ ਕਹਿੰਦੇ ਕੋ ਰਾਜ ਭਾਗ ਲੇਕਿਨ ਤੈਨੂੰ ਉਹ ਵਾਹਿਗੁਰੂ ਅਕਾਲ ਪੁਰਖ ਜਿਸੇ ਤੈਨੂੰ ਰਾਜ ਦਿੱਤਾ ਤੂੰ ਉਹਨੂੰ ਭੁੱਲ ਗਿਆ ਔਰ ਇਹ ਬਹੁਤਾਤ ਹੋਇਆ ਰਾਜ ਭਾਗ ਦੇ ਵਿੱਚ ਔਰ ਇਸ ਦੁਨੀਆ ਤੇ ਹੀ ਦੁੱਖ ਪਾਇਆ ਸ਼ਾਹਜਹਾਂ ਕਿਸੇ ਦੀ ਫਰਿਆਦ ਨਹੀਂ ਸੁਣਦਾ ਸੀ ਤੇ ਸੁਣਨ ਵਾਸਤੇ ਤਰੀਕਾ ਵੀ ਰੱਖਿਆ ਸੀ ਬੜਾ ਦੁੱਖ ਭਰਿਆ ਕਿ ਜਿਹਦੀ ਫਰਿਆਦ ਮੈਂ ਨਹੀਂ ਸੁਣਦਾ ਉਹਨੂੰ ਸੁਣਾਉਣ ਵਾਸਤੇ ਕੀ ਕਰਨਾ ਪਊਗਾ ਇੱਕ ਲੰਮਾ ਬਾਂਸ ਲੈਣਾ ਪਊਗਾ ਉਹਦੇ ਉੱਤੇ ਰੱਸੀ ਬੰਨ ਕੇ ਇੱਕ ਮੁਰਗੇ ਨੂੰ ਬੰਨ੍ਹਣਾ ਪਊ ਤੇ ਉਹਦੇ ਥੱਲੇ ਅੱਗ ਦਾ ਸੇਵ ਕਰਨਾ ਪਊਗਾ ਤੇ ਉਹ ਮੁਰਗਾ ਤੜਫੇਗਾ ਤੇ ਮੈਂ ਆਵਾਜ਼ ਸੁਣਾਂਗਾ ਇੱਕ ਜਾਨਵਰ ਨੂੰ ਇੰਨਾ ਦੁੱਖ ਮਿਲੇਗਾ ਹੁਣ ਉਹਨੂੰ ਵਾਹਿਗੁਰੂ ਅਕਾਲ ਪੁਰਖ ਭੁੱਲਿਆ ਹੋਇਆ ਬਾਦਸ਼ਾਹ ਉਹਨੂੰ ਭੁੱਲਣ ਕਰਕੇ ਸਤਿਗੁਰ ਸਾਹਿਬ ਨੇ ਉਸ ਵਾਹਿਗੁਰੂ ਨੇ ਉਹਨੂੰ ਇੱਥੇ ਹੀ ਕਿ ਉਹਦੇ ਪੁੱਤਰ ਔਰੰਗਜ਼ੇਬ ਨੇ ਕੈਦ ਵਿੱਚ ਪਾਲਿਆ ਔਰ ਕੈਦ ਵਿੱਚ ਹੁਕਮ ਕੀ ਕੀਤਾ ਹੈ ਵੀ ਇੱਕ ਚੱਪਾ ਰੋਟੀ ਦਾ ਰੋਟੀ ਦਾ ਚੌਥਾ ਹਿੱਸਾ ਤੇ ਇੱਕ ਕੱਪ ਪਾਣੀ ਦਾ ਬਸ ਇਹੀ ਦੇਣਾ ਹੈ ਉਹਦਾ ਪਾਣੀ ਦਾ ਪਿਆਲਾ ਡੁੱਲ ਗਿਆ ਤੇ ਉਸਨੇ ਲਿਖ ਕੇ ਭੇਜਿਆ ਕਿ ਮੇਰਾ ਪਾਣੀ ਦਾ ਪਿਆਲਾ ਡੁੱਲ ਗਿਆ ਹੈ ਮੈਨੂੰ ਪਾਣੀ ਦਾ ਪਿਆਲਾ ਇੱਕ ਹੋਰ ਦੇ ਦੇ ਔਰੰਗਜ਼ੇਬ ਨੇ ਅੱਗੋਂ ਲਿਖ ਕੇ ਭੇਜਿਆ ਵੀ ਜਿਹੜੀ ਸ਼ਾਹੀ ਦੇ ਨਾਲ ਇਹ ਰੁੱਕਾ ਲਿਖਿਆ ਸੀ ਚਿੱਠ ਲਿਖੀ ਸੀ ਉਹਨੂੰ ਪੀ ਕੇ ਪਿਆਸ ਬੁਝਾ ਲੈਂਦਾ ਉਹ ਕਹਿੰਦਾ ਮੈਂ ਦਿਲ ਨਹੀਂ ਲੱਗਦਾ ਮੇਰੇ ਕੋਲ ਬੱਚੇ ਭੇਜ ਦਿਆ ਕਰ ਮੈਂ ਕੁਰਾਨ ਪੜਾਇਆ ਕਰਾਂਗਾ ਕਿਸੇ ਤਰ੍ਹਾਂ ਹਕੂਮਤ ਕਰਨ ਇੱਜ਼ਤ ਕਰਦਾ ਹੈ ਕਹਿੰਦਾ ਜੇਲ ਬਦਲੀ ਕਰ ਦਿਓ ਜੀ ਇਹਨੂੰ ਦਿੱਲੀ ਤੋਂ ਆਗ ਲੈ ਦਿਓ ਤੇ ਹੁਕਮ ਕੀ ਹੈ ਜਿਹਨੂੰ ਇੰਨਾ ਭੁੱਲਿਆ ਹੋਇਆ ਸੀ ਜਿਹਨੇ ਮੀਰੀ ਪੀਰੀ ਦੇ ਮਾਲਕ ਦੇ ਉੱਤੇ ਵੀ ਚਾਰ ਵਾਰ ਫੌਜਾਂ ਚਾੜੀਆਂ ਇਹਨੂੰ ਪਿੰਜਰੇ ਚ ਪਾ ਲਓ ਦਿੱਲੀ ਤੋਂ ਆਗਰੇ ਤੱਕ ਪਿੰਜਰੇ ਤੋਂ ਬਾਹਰ ਨਿਕਲ ਰਹੇ ਦਿੱਲੀ ਤੋਂ ਆਗਰੇ ਤੱਕ ਇਹਨੂੰ ਖਾਣ ਨੂੰ ਕੁਛ ਨਹੀਂ ਦਿੱਤਾ ਜਾਏਗਾ ਉਹਨੂੰ ਪਿੰਜਰੇ ਤੇ ਰੱਖਿਆ ਹਾਥੀ ਦੇ ਪਿੰਜਰਾ ਰੱਖਿਆ ਉਹ ਭੁੱਖ ਨਾ ਵਿਲਕਦਾ ਹੈ ਕਿ ਮੈਨੂੰ ਚੱਪਾ ਰੋਟੀਆਂ ਦੇ ਦਿਓ ਅਹਿਲਕਾਰ ਕਹਿੰਦੇ ਬਾਦਸ਼ਾਹ ਹੈ ਲੇਕਿਨ ਆਖੇ ਕੁਛ ਦੇ ਦਿਓ ਕੁਛ ਦੇ ਨਹੀਂ ਰਹੇ ਅਖੀਰ ਇੱਕ ਥਾਂ ਨੇ ਆਪਣਾ ਬਹਾਨਾ ਲਾਇਆ ਵੀ ਮੈਂ ਕਿਰਿਆ ਕਰਨੀ ਹੈ ਮੈਨੂੰ ਬਾਹਰ ਕੱਢ ਦਿਓ ਕਹਿੰਦੇ ਹਾਂ ਇਹ ਹੁਕਮ ਨਹੀਂ ਕੀਤਾ ਇੱਥੋਂ ਨਹੀਂ ਰੋਕਿਆ ਜਿੱਥੇ ਕੱਢਿਆ ਉੱਥੇ ਹਰਿਆ ਘਾਹ ਸੀ ਭੁੱਖ ਦਾ ਮਾਰਿਆ ਹੋਇਆ ਘਾਹ ਹੀ ਖਾ ਰਿਹਾ ਸੀ ਸਾਹਿਬ ਜੀ ਦਾ ਬਚਨ ਵੀ ਹੈ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ ਡਰ ਮੰਗਣ ਵੇਖਣਾ ਪਾਏ। ਆਗਰੇ ਪਹੁੰਚਿਆ ਫਿਰ ਚਿੱਠੀ ਲਿਖੀ, ਹੁਣ ਉਹਨੂੰ ਰੱਬ ਯਾਦ ਆਇਆ। ਇਸ ਤੋਂ ਪਹਿਲਾਂ ਸੌੜੀ ਨੀਅਤ ਸੀ ਕਿ ਹਿੰਦੂ ਕਾਫਰ ਨੇ, ਮੁਸਲਮਾਨ ਤਾਂ ਬਹੁਤ ਰੱਬ ਨੂੰ ਮੰਨਣ ਵਾਲੇ, ਲੇਕਿਨ ਉੱਥੇ ਜਿਹਨੂੰ ਵਾਹਿਗੁਰੂ ਭੁੱਲਿਆ ਹੋਇਆ ਸੀ, ਹੁਣ ਲਿਖਿਆ ਕੀ ਏ, ਬਾਬਾਏ ਮਨ ਬਹਾਦਰੇ ਮਨ ਦੀ ਰੋਜ ਸਾਹਿਬੇ ਲੱਖ ਸਵਾਰ ਪੁੱਤਰ, ਇਹ ਮੇਰੇ ਬਹਾਦਰ ਪੁੱਤਰ। ਕੱਲ ਮੈਂ ਨਿਕਲਦਾ ਸੀ, ਮੇਰੇ ਨਾਲ ਲੱਖ ਸਵਾਰ ਨਿਕਲਦਾ ਸੀ, ਪਰ ਅੱਜ ਮੇਰੀ ਕੀ ਹਾਲਤ ਹੋ ਗਈ ਹੈ। ਇਮ ਰੋਜ਼ੇ ਯੱਕ ਕਾਸਾ ਆਪ ਨਾ ਬੋਧੂ, ਬਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪਰਮੇ। ਅੱਜ ਮੈਨੂੰ ਇੱਕ ਪਿਆਲਾ ਪਾਣੀ ਦਾ ਵੀ ਨਸੀਬ ਨਹੀਂ ਹੋ ਰਿਹਾ। ਅੱਜ ਮੈਨੂੰ ਪਤਾ ਲੱਗਾ ਹੈ, ਚੇ ਹਿੰਦੂ ਚੇ ਮੁਸਲਮਾਨ, ਜਿੰਨੇ ਹਿੰਦੂ ਨੇ ਜਿੰਨੇ ਮੁਸਲਮਾਨ ਨੇ, ਮੈਂ ਇਹ ਦੇਖ ਲਿਆ ਬੇਈਮਾਨ, ਇਹਨਾਂ ਦਾ ਕਿਸੇ ਦਾ ਕੋਈ ਇਮਾਨ ਨਹੀਂ ਹੈ। ਸਾਰਿਆਂ ਨੇ ਕੀ ਕੀਤਾ ਹੈ, ਦੀਨੇ ਖੁਦਾ ਰਾ ਫਰੋਸ਼ਤ, ਸਭ ਨੇ ਰੱਬ ਵੇਚਿਆ ਹੋਇਆ ਹੈ। ਕਾਹਦੇ ਵਾਸਤੇ, ਬਰਾਏ ਨਾਨੋ ਪਾਰਚਾ, ਇੱਕ ਰੋਟੀ ਇੱਕ ਕੱਪੜੇ ਵਾਸਤੇ, ਇੱਥੇ ਕੋਈ ਵੀ ਇਮਾਨ ਵਾਲਾ ਮੈਨੂੰ ਨਹੀਂ ਦਿਸਦਾ। ਐ ਪਿਸਰ ਇਹ ਪੁੱਤਰ, ਤੂੰ ਅਜਬ ਮੁਸਲਮਾਨੀ, ਤੂੰ ਅਚਰਜ ਮੁਸਲਮਾਨ ਹੈ, ਜਿੰਦਾ ਜਾਨਮ ਬਾਪ ਆਪ ਨਾ ਰਸਾਨੀ, ਮੈਂ ਤੇਰਾ ਜਾਗਦਾ ਪਿਓ ਆ। ਲੇਕਿਨ ਮੈਨੂੰ ਇੱਕ ਪਿਆਲਾ ਪਾਣੀ ਦਾ ਵੀ ਨਹੀਂ ਦੇ ਰਿਹਾ, ਜਿਹੜਾ ਅੱਜ ਤੱਕ ਇਹ ਕਹਿੰਦਾ ਸੀ ਹਿੰਦੂ ਕਾਫਰ ਏ, ਹੁਣ ਲਿਖਦਾ ਕਿ ਤੇਰੇ ਨਾਲੋਂ ਉਹ ਹਿੰਦੂ ਬਹੁਤ ਚੰਗੇ ਆ। ਆਖਰੀ ਬਾਤ ਹਿੰਦੂਆਂ ਕਿ ਮੈਂ ਸ਼ਾਬਾਸ਼ ਕਹਿਣਾ ਉਹਨਾਂ ਹਿੰਦੂਆਂ ਨੂੰ, ਹਰ ਬਾਪ ਮੁਰਦੇ ਰਾ ਦਹਿੰਦ ਆਦਮ, ਕਿ ਉਹ ਹਰ ਸਾਲ ਆਪਣੇ ਮਰੇ ਹੋਏ ਪਿੱਤਰਾਂ ਨੂੰ ਪਾਣੀ ਦੇਈ ਜਾਂਦੇ ਆ, ਤੂੰ ਜਿੰਦਾ ਜਾਗਦੇ ਬਾਪ ਨੂੰ ਪਾਣੀ। ਲੇਕਿਨ ਸਾਹਿਬ ਜੀ ਕਹਿੰਦੇ ਕਿਉਂ ਹੋਇਆ ਹੈ, ਕਿ ਤੈਨੂੰ ਵਾਹਿਗੁਰੂ ਭੁੱਲ ਗਿਆ, ਤੇਰਾ ਵਾਸਾ ਕਿਹੋ ਜਿਹਾ ਸੀਗਾ, ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਾ ਵਖੰਡਣੇ, ਬਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪਰਨੇ। ਇਸੇ ਵਾਰ ਦੀ ਸਤਿਗੁਰੂ ਫਰਮਾਇਆ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਸ਼ਨਾਏ ਵਸੂਰੇ। ਜਿਹੜੀਆਂ ਸੇਜਾਂ ਬੜੀਆਂ ਸੁੰਦਰ ਵਿਛੀਆਂ, ਤੇਰੇ ਘਰ ਵਿੱਚ ਅਨੇਕਾਂ ਸੁੱਖ ਸੀ, ਠੰਡ ਚਾਵੇਂ ਠੰਡ, ਗਰਮੀ ਚਾਵੇਂ ਗਰਮੀ ਕਰ ਰਹੇ, ਰਸ ਜਿਹੜੇ ਤੂੰ ਕਹਿੰਦਾ ਉਹੀ ਬਣ ਜਾਂਦੇ ਸੀ, ਉਹੀ ਰਸ ਤੂੰ ਤਿਆਰ ਕਰ ਲੈਂਦਾ ਸੀ। ਰਾਠ ਘਰ ਨੂੰ ਸੋਨੇ ਦਾ ਪੱਤਰੇ ਚਾੜ ਦਿੱਤੇ, ਹੀਰੇ ਲਾ ਦਿੱਤੇ, ਲੇਕਿਨ ਉਹ ਵਾਹਿਗੁਰੂ ਸੋ ਪ੍ਰਭ ਚਿੱਤ ਨਾ ਆਵੀ, ਉਹ ਵਾਹਿਗੁਰੂ ਤੈਨੂੰ ਚੇਤੇ ਵਿੱਚ ਨਹੀਂ ਆਇਆ, ਕੀ ਬਣੇਗਾ, ਵਿਸ਼ਟਾ ਕੇ ਕੀੜੇ, ਗੰਦਗੀ ਕਾ ਕੀੜਾ ਬਣ ਜਾਏਗਾ ਤੈਨੂੰ, ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਭੁੱਲ ਗਿਆ। ਇਸ ਵਾਸਤੇ ਸਾਹਿਬ ਜੀ ਨੇ ਕੁਝ ਸ਼ਬਦ ਇਹ ਲਿਖਿਆ, ਪ੍ਰਾਣੀ ਜਪ ਜਨਮ ਗਇਓ, ਪ੍ਰਾਣੀ ਤੇਰਾ ਜਨਮ ਚੱਲਿਆ, ਜਪਣਾ ਕਰ, ਸਾਚ ਸ਼ਬਦ ਬਿਨ ਕੁਛ ਕਾਮ ਨਾ ਆਵੇ। ਉਹ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਕਿਸੇ ਨੇ ਤੇਰੇ ਕੰਮ ਜਿਹੜਾ ਉਹ ਨਹੀਂ ਆਉਣਾ। ਕੌਤਕ ਕੋਟ ਤਮਾਸਿਆ ਚਿਤਨ ਆਵਸ ਨਾਉ। ਤੂੰ ਦੁਨੀਆਂ ਦੇ ਤਮਾਸ਼ਿਆਂ ਦੇ ਵਿੱਚ ਲੱਗਾ ਹੋਇਆ, ਤੈਨੂੰ ਉਹ ਤਮਾਸ਼ਿਆਂ ਚ ਵਾਹਿਗੁਰੂ ਅਕਾਲ ਪੁਰਖ ਭੁੱਲਿਆ ਹੋਇਆ। ਅੱਜ ਬਹੁਤਾ ਹਾਲਤ ਸਾਡੀ ਵੀ ਹੋਈ ਹੈ ਕਿ ਜਦੋਂ ਕੋਈ ਤਮਾਸ਼ੇ ਦਿੰਦੇ ਆ ਅਸੀਂ ਆਪ ਉਹ ਤਮਾਸ਼ੇ ਕਰਾਉਂਦੇ ਹਾਂ, ਫਿਰ ਨੱਚਦੇ ਹਾਂ ਟੱਪਦੇ ਹਾਂ। ਇੱਥੇ ਤੱਕ ਮੈਨੂੰ ਮਾਫ ਕਰਿਓ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਘਰੇ ਸਾਡੇ ਪੁੱਤਰ ਦਾ ਆਨੰਦ ਕਾਇਦ ਨੂੰ ਬਖਸ਼ਿਆ ਤੇ ਅਸੀਂ ਘਰਤਾ ਛੱਡੋ ਜਿਸ ਗੁਰੂ ਨੇ ਰੋਕਿਆ ਸੀਗਾ ਕਿ ਇਹ ਨੱਚਣਾ ਟੱਪਣਾ ਨਹੀਂ, ਅਸੀਂ ਉਹਦੇ ਘਰ ਹੱਕ ਨੱਚ ਟੱਪਣ ਲੱਗ ਪਏ। ਸਾਹਿਬ ਜੀ ਕਹਿੰਦੇ ਨੱਚ ਨੱਚ ਹੱਸੇ ਚੱਲੇ ਸਿਰੋਏ, ਉੱਡਣਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ। ਮਨ ਦਾ ਫਟੇਵਾ ਹੈ, ਭਗਤੀ ਨਹੀਂ ਹੋ ਸਕਦੀ। ਫਿਰ ਜਦੋਂ ਸਾਨੂੰ ਸਜ਼ਾ ਮਿਲਦੀ ਹੈ ਨਾ, ਫਿਰ ਅਸੀਂ ਦੋਸ਼ ਵਾਹਿਗੁਰੂ ਦਿੰਦੇ ਹਾਂ ਵੀ ਸਾਨੂੰ ਉਸ ਨੇ ਵਾਹਿਗੁਰੂ ਦੁੱਖ ਦਿੱਤਾ ਹੈ। ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਕਹਿੰਦੇ ਫਿਰ ਤੇਰੀ ਹਾਲਾਤ ਕਿਹੋ ਜਿਹੇ ਹੋਣਗੇ, ਸਮਝ ਵੀ ਤੈਨੂੰ ਕੋੜ ਹੋ ਜਾਏਗਾ। ਸਾਹਿਬ ਜੀ ਕਹਿੰਦੇ ਉਹ ਥਾਂ ਵਸੇਗਾ ਨਹੀਂ, ਉਹ ਥਾਂ ਉੱਜੜ ਜਾਏਗਾ ਜਿੱਥੇ ਐਸੇ ਤਮਾਸ਼ੇ ਆ ਜਾਣ। ਉੱਥੇ ਕਿਸੇ ਬੰਦਗੀ ਵਾਲੇ ਨੂੰ ਵੇਖਿਆ ਜਾਂਦਾ, ਉਹਦਾ ਨਾਮੋ ਨਿਸ਼ਾਨ ਮਿਟ ਜਾਂਦਾ। ਸੁਲਤਾਨਪੁਰ ਸਾਹਿਬ ਦੀ ਧਰਤੀ ਤੁਸੀਂ ਕਦੀ ਜਾਓਗੇ ਨਾ, ਤੁਸੀਂ ਵੇਖੋਗੇ ਵੀ ਥੇ ਹੋਈ। ਉਸ ਗੱਲ ਤੋਂ ਇਹ ਤੇ ਪਤਾ ਲੱਗਦਾ ਹੈ ਕਿ ਇਹ ਧਰਤੀ ਮਿਟ ਗਈ ਹੈ, ਇੱਥੇ ਕੋਈ ਗਰਕ ਹੋਇਆ, ਕੁਛ ਇੱਥੇ ਹੋਇਆ। ਕੁਛ ਥੇ ਹੋਇਆਂ ਦੇ ਨਾਂ ਹੈਗੇ ਆ, ਪਰ ਯਾਦ ਰੱਖੋ ਜਿੱਥੇ ਉਹ ਥੇ ਹੋਇਆ ਉਹਦਾ ਨਾਂ ਵੀ ਮਿਟ ਗਿਆ। ਕਿਉਂ? ਜਿਹੜਾ ਉੱਥੇ ਦਾ ਬਾਦਸ਼ਾਹ ਸੀ ਨਾ, ਉਹ ਆਚਰਣ ਦਾ ਕਿਰਿਆ ਹੋਇਆ ਸੀ। ਸੁਲਤਾਨਪੁਰ ਸਾਹਿਬ ਥੇ ਹੋਣ ਤੋਂ ਪਹਿਲਾਂ ਉਹਦਾ ਪਹਿਲਾ ਨਾਂ ਸੀ ਖੈਰਪੁਰ। ਉੱਥੇ ਮਿਲਣ ਲਈ ਤਾਂ ਕਿਸੇ ਨੂੰ ਖੈਰ ਚਾਹੀਦੀ ਸੀ, ਕਿਸੇ ਨੂੰ ਸੁੱਖ ਮਿਲਣਾ ਚਾਹੀਦਾ ਸੀ। ਜਿੱਥੇ ਉਹ ਧਨ ਦੌਲਤ ਲੁੱਟਦਾ ਸੀ ਉੱਥੇ ਆਚਰਣ ਦਾ ਇੰਨਾ ਕਿਰਿਆ ਹੋਇਆ ਸੀਗਾ ਕਿ ਜਦੋਂ ਕਿਸੇ ਦਾ ਡੋਲਾ ਆਉਣਾ ਤੇ ਆਪਣੇ ਮਹਿਲਾਂ ਚ ਲੈ ਜਾਣਾ। ਸਜਦਾਂ ਦੀ ਲੜਕੀ ਆਈ, ਇਬਾਦਤ ਵਾਲੀ ਹੋਏਗੀ। ਸੁਲਤਾਨਪੁਰ ਦੇ ਖੈਰਪੁਰ ਤੇ ਲਿਖਿਆ ਕਿ ਉਸ ਲੜਕੀ ਨੇ ਖੁਦਾ ਦੇ ਵਾਸਤੇ ਪਾਏ, ਲੇਕਿਨ ਉਹ ਨਹੀਂ ਮੰਨਿਆ, ਉਹ ਉਹਨਾਂ ਤਮਾਸ਼ਿਆਂ ਚ ਮਸਤੇ। ਉਹਨੇ ਹਯਾ ਖੁਦਾ ਮੇਰੀ ਦੁਆ ਇਸ ਨਗਰੀ ਦਾ ਗਰਕ ਕਰ ਦੇ, ਨਾਮੋ ਨਿਸ਼ਾਨ ਮਿਟਾ ਦੇ। ਸੁਲਤਾਨਪੁਰ ਗਰਕ ਹੋ ਗਿਆ, ਮਾਫ ਕਰਿਓ ਖੈਰਪੁਰ ਨਾ ਸੀ, ਖੈਰਪੁਰ ਗਰਕ ਹੋ ਗਿਆ। ਸਾਹਿਬ ਜੀ ਕਹਿੰਦੇ ਇਸ ਵਾਸਤੇ ਵੇਖੀ ਕਿਤੇ ਇਹਨਾਂ ਤਮਾਸ਼ਿਆਂ ਦੇ ਵਿੱਚ ਉਸ ਵਾਹਿਗੁਰੂ ਨੂੰ ਭੁੱਲ ਨਾ ਜਾਏ। ਤੇਰੀ ਹਾਲਤ ਇਹੋ ਜਿਹੀ ਹੋ ਜਾਏਗੀ ਕਿ ਜਿਵੇਂ ਕਿਸੇ ਨੂੰ ਕੋੜ ਹੋਇਆ ਹੁੰਦਾ। ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਮਹਾ ਭਿਆਨ ਉਦਿਆਨ ਨਗਰ ਘਰ ਮਾਨਿਆ। ਇਸ ਪੌੜੀ ਦੀ ਅਖੀਰਲੀ ਪੰਕਤੀ ਹੈ, ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ। ਸਿਧਾਂਤ ਸਾਰਾ ਇੱਥੇ ਆ। ਇਹ ਕੁਛ ਕਿਉਂ ਹੋਇਆ? ਗੁਰੂ ਕੋਲ ਨਹੀਂ ਆਇਆ, ਗੁਰੂ ਕੀ ਮਤ ਨਹੀਂ ਲਈ। ਜੇ ਗੁਰੂ ਕੋਲ ਆਉਂਦਾ ਤੇ ਗੁਰੂ ਨੇ ਕਹਿਣਾ ਹੀ, ਸੱਜਣਾ ਆ ਮੈਂ ਤੈਨੂੰ ਉਸ ਘਰ ਦਾ ਰਾਹ ਦੱਸਾਂ, ਇਸ ਰਾਹ ਦੇ ਉੱਤੇ ਚੱਲੀ। ਗੁਰੂ ਕੇ ਸਿੱਖ ਜਿਹੜਾ ਦੁਖੀ ਹੁੰਦਾ ਸੀ ਉਹਨੂੰ ਗੁਰੂ ਕੋਲ ਲੈ ਕੇ ਆਉਂਦੇ ਸੀ। ਇਸ ਤਰ੍ਹਾਂ ਹੀ ਸਿੱਖ ਗੁਰੂ ਕੋਲ ਲੈ ਕੇ ਆਇਆ, ਆਖਿਆ ਪਾਤਸ਼ਾਹ ਤੇਰੇ ਸਿੱਖ ਦੇ ਕੋਲ ਬੈਠਿਆ ਮੈਨੂੰ ਸਕੂਨ ਮਿਲਿਆ। ਜੋ ਸਿੱਖ ਨੂੰ ਬਖਸ਼ਿਆ ਉਹ ਮੈਨੂੰ ਵੀ ਬਖਸ਼ ਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਉਹਨੂੰ ਸਿੱਖੀ ਬਖਸ਼ ਦਿੱਤੀ। ਹੁਣ ਸਿੱਖੀ ਦੇ ਆਪਣੇ ਅਸੂਲ ਨੇ ਕਿ ਸਿੱਖ ਜਿਹੜਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਹੁਣ ਨਹੀਂ ਅਸੀਂ ਕਹਿ ਸਕਦੇ, ਹੁਣ ਤਾਂ ਤਰਨ ਤਾਰਨ ਗੁਰੂ ਨੂੰ ਛੱਡ ਕੇ ਤੇ ਉਹਦੇ ਅਪੋਜਿਟ ਸ਼ੇਖ ਫੱਤਾ ਹੈ। ਜਿਸ ਬੰਦੇ ਨੇ ਤਰਨ ਤਾਰਨ ਸਰੋਵਰ ਦੀਆਂ ਇੱਟਾਂ ਨੂਰ ਦੁਆਨ ਦੇ ਪੁੱਤਰ ਅਮਾਨਤ ਖਾਨ ਨਾਲ ਲੱਗ ਕੇ ਚੱਕ ਕੇ ਲੈ ਗਿਆ ਸੀ, ਸਤਿਗੁਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਆਖਿਆ ਸੱਚੇ ਪਾਤਸ਼ਾਹ ਇੱਟਾਂ ਚੱਕ ਕੇ ਲੈ ਗਿਆ। ਸਾਹਿਬ ਜੀ ਕਹਿਣ ਲੱਗੇ ਕੋਈ ਨਹੀਂ, ਸਾਡਾ ਸਿੱਖ ਆਏਗਾ ਮੋੜ ਕੇ ਲਿਆਏਗਾ। ਜੱਸਾ ਸਿੰਘ ਰਾਮਗੜੀਆ, ਬੁੱਧ ਸਿੰਘ ਫੈਜ਼ਲਪੁਰੀਆ, ਨਵਾਬ ਕਪੂਰ ਸਿੰਘ ਦੇ ਪਿੰਡ ਦਾ ਇਹ ਮੁੜ ਕੇ ਲਿਆਏ ਸੀ। ਹੁਣ ਅਸੀਂ ਗੁਰੂ ਨੂੰ ਪਿੱਠ ਕਰ ਜਾਂਦੇ ਹਾਂ ਤੇ ਸ਼ੇਖ ਫਤਿਆਂ ਨੂੰ ਮੂੰਹ ਕਰਕੇ ਤੇ ਉੱਥੇ ਖੀਰ ਚੜਾਉਂਦੇ ਹਾਂ ਵੀ ਸਾਨੂੰ ਇਹ ਮੱਝ ਦੇਗਾ ਦੁੱਧ ਦੇਗਾ, ਜਦਕਿ ਸਤਿਗੁਰ ਸਾਹਿਬ ਰੋਜ਼ ਪੜ੍ਹਦੇ ਹਾਂ ਵੀ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਰ, ਤੇਰੇ ਘਰੋਂ ਸਭ ਕੁਛ ਮਿਲਦਾ। ਹੁਣ ਗੁਰੂ ਨਾ ਹੋਣ ਕਰਕੇ ਅਸੀਂ ਗੁਰੂ ਨੂੰ ਛੱਡ ਕੇ ਤੇ ਗਲਤ ਰਸਤੇ ਚੁਣ ਲਏ। ਸਾਹਿਬ ਜੀ ਕਹਿੰਦੇ ਸ਼ੈਤਾਨ ਬਣ ਗਿਆ। ਫਿਰ ਸਿੱਖ ਗੁਰੂ ਕੋਲ ਗਿਆ, ਗੁਰੂ ਨੇ ਆਖਿਆ ਸੱਜਣਾ ਅੱਜ ਤੋਂ ਬਾਅਦ ਤੂੰ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਪੁਜਾਰੀ, ਅੱਜ ਤੋਂ ਬਾਅਦ ਸਾਰੇ ਉਸ ਵਾਹਿਗੁਰੂ ਦੇ ਜੀ ਨੇ ਤੇ ਉਹਦੇ ਹੁਕਮ ਤੋਂ ਬਾਹਰ ਨਹੀਂ ਹੋਣਾ। ਜੋ ਉਹਦਾ ਹੁਕਮ ਉਹਦੇ ਹੁਕਮੇ ਚੱਲਣਾ। ਇੱਕ ਹੁਕਮ ਹੈ ਕਿ ਸਾਡਾ ਜਨਮ ਹੋਇਆ ਉਹਦੇ ਹੁਕਮ ਦੇ ਵਿੱਚ, ਸਾਡੇ ਸਰੀਰ ਨੇ ਵਿਰਸਾ ਉਹਦੇ ਹੁਕਮ ਦੇ ਵਿੱਚ, ਤੇ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਉਹਨੇ ਹੁਕਮ ਕੀਤੇ ਹੋਏ ਕਿ ਐਸ ਹੁਕਮ ਚ ਜ਼ਿੰਦਗੀ ਜਿਉਣੀ, ਇਦੋਂ ਬਾਹਰ ਨਹੀਂ ਹੋਣਾ। ਸਿੱਖ ਹੁਕਮ ਦੇ ਵਿੱਚ, ਲੇਕਿਨ ਉਹਦੇ ਪਿੰਡ ਵਿੱਚ ਸੈਯਦ ਸੁਲਤਾਨ ਅਹਿਮਦ ਨੇ 1220 ਈਸਵੀ ਦੇ ਵਿੱਚ 50 ਪੀਰ ਜਿਹੜੇ ਭੇਜੇ ਸੀ, ਪੀਰਾਂ ਦੇ ਨਾਂ ਥੱਲੇ ਅਫਗਾਨਿਸਤਾਨ ਭਾਰਤੀ ਧਰਤੀ ਤੇ, ਉਹਨਾਂ ਨੇ ਇੱਥੇ ਆ ਕੇ ਕੋਈ ਲੱਖਦਾਤਾ, ਕੋਈ ਸਰਵਰੀਆ, ਕੋਈ ਨਕਸ਼ਬੰਦੀ, ਨੂਰਸ਼ਾਹ ਦਾ ਨਾਮ ਪਦਮਾਵਤੀ ਸੀ, ਹਿੰਦੂਆਂ ਦੀ ਕੁੜੀ ਮੁਸਲਮਾਨ ਹੋ ਗਈ, ਨਾਂ ਨੂਰਸ਼ਾਹ ਰਖਾ ਲਿਆ। ਗੁਰੂ ਨਾਨਕ ਸਾਹਿਬ ਗਏ ਫਿਰ ਉਹਨੂੰ ਸੱਚ ਰਸਤੇ ਬੋਲਿਆ। ਹੁਣ ਉਹਨਾਂ ਦੇ ਚਲਾਏ ਹੋਏ ਅੱਡੇ ਜਿਹੜੇ ਆ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਉਹਨਾਂ ਨੂੰ ਲੱਭ ਪਏ। ਸਤਿਗੁਰੂ ਨੇ ਸਿੱਖਿਆ ਦੇ ਦਿੱਤੀ ਵੀ ਸੱਜਣਾ ਉਹ ਖੁਦਾ ਦੇ ਲੜਨ ਲੱਗਣਾ, ਉਹਦਾ ਪਿੰਡ ਹੁਣ ਸਰਵਰੀਆਂ ਦਾ, ਉਹ ਕੰਜਾ ਰੋਟ ਬਣਿਆ ਆ ਸ਼ਾਕ ਸਰੂਰੀ ਆ ਪ੍ਰਸ਼ਾਦ, ਕਹਿੰਦਾ ਨੀ ਮੇਰੇ ਗੁਰੂ ਨੇ ਹੁਕਮ ਨਹੀਂ ਕੀਤਾ। ਪਿੰਡ ਵਾਲੇ ਕਹਿੰਦੇ ਫਿਰ ਤੈਨੂੰ ਅਸੀਂ ਪਾਣੀ ਛੇਕਦਾ, ਪਿੰਡੋਂ ਬਾਹਰ ਹੋ ਜਾ। ਗੁਰੂ ਦੇ ਪਿਆਰ ਵਿੱਚ ਪਿੰਡੋਂ ਬਾਹਰ ਹੋ ਗਿਆ, ਲੇਕਿਨ ਜਪਦਾ ਕੀ ਏ, ਵਾਹਿਗੁਰੂ ਵਾਹਿਗੁਰੂ। ਅੱਜ ਜਪਜੀ ਸਾਹਿਬ ਦੀ ਪੌੜੀ ਜਿਹੜੀ ਹੈ ਨਾ, ਉਹਦਾ ਰਿਜ਼ਲਟ ਇਹੀ ਏ ਕਿ ਸਮਝਣ ਦੀ ਕੋਸ਼ਿਸ਼ ਨਾ ਕਰ, ਇਹੀ ਕਰਕੇ ਵਾਹ ਵਾਹ ਵਾਹ। ਜੋ ਤੂੰ ਵਾਹ ਵਾਹ ਕਰਦਾ ਹੈ ਉਦੋਂ ਗੁਰੂ ਤੇਰੇ ਕੋਲ ਆ ਜਾਂ, ਤੈਨੂੰ ਪ੍ਰਕਾਸ਼ ਕਰ ਦਿੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਸ ਇਲਾਕੇ ਚ ਆਏ। ਹੁਣ ਜਿਹੜੇ ਭੁੱਲੇ ਹੋਏ ਨੇ, ਜਿਨ੍ਹਾਂ ਨੇ ਭਿਆਨਕ ਜੰਗਲ ਨੂੰ ਸੱਚ ਮੰਨਿਆ ਹੋਇਆ, ਬਾਬਾ ਬਿਧੀ ਚੰਦ ਉਹਨਾਂ ਲੋਕਾਂ ਕੋਲ ਚਲਾ ਗਿਆ ਵੀ ਸ਼ਾਮ ਪੈਂਦੀ ਏ, ਕੋਈ ਪ੍ਰਸ਼ਾਦਾ ਪਾਣੀ ਕੱਪੜੇ ਇੰਤਜ਼ਾਮ ਹੋਵੇ, ਪਰ ਧੰਨ ਗੁਰੂ ਅਰਜਨ ਦੇਵ ਦਾ ਨਾਂ ਸੁਣਦਿਆਂ ਹੀ ਸਾਹਿਬ ਨੇ ਮੋੜ ਦਿੱਤਾ। ਮਹਾਰਾਜ ਕਿਸੇ ਨੇ ਕੁਛ ਨਹੀਂ ਦਿੱਤਾ। ਧੰਨ ਗੁਰੂ ਅਰਜਨ ਦੇਵ ਕਹਿੰਦੇ ਇਸ ਗੱਲ ਦਾ ਫਿਕਰ ਨਾ ਕਰ, ਜਿਹੜਾ ਤੇਰਾ ਕੰਮ ਹੈ ਨਾ ਉਹ ਕੰਮ ਕਰ। ਆਪਣਾ ਕੰਮ ਕੀ ਏ, ਤੇਰਾ ਕਰਮ ਕੀ, ਅਵਰ ਕਾਜ ਤਿਰਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਤੇਰਾ ਆਹ ਕੰਮ ਹੈ ਤੂੰ ਐ ਨਾ ਫਿਕਰ ਕਰੀ ਮੈਨੂੰ ਖਾਣ ਨੂੰ ਦੇ ਜਾਂ ਕੁਛ ਨਹੀਂ ਗੁਰੂ ਨੇ ਤੈਨੂੰ ਇਹ ਕਿਹਾ ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਹੋ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਜਿੰਨੇ ਚਿਰ ਤੇਰੇ ਅੰਦਰ ਸਵਾਸ ਚੱਲ ਰਿਹਾ ਉਨੇ ਚਿਰ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ ਜਪਣਾ ਕਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਣ ਕੋਈ ਸੱਜਣ ਨੇ ਜਪੋ ਦਾ ਅਰਥ ਜਿਹੜੇ ਹੈ ਨਾ ਉਹ ਗਲਤ ਕਰ ਲੱਗ ਪਿਆ ਗੁਰਮੁਖ ਰਾਮ ਜਪੋ ਰਸਨਾ ਰਸ ਧਾਰੀ ਰਸਨਾ ਸਮਝ ਨਹੀਂ ਸਕਦੀ ਰਸਨਾ ਜਪ ਸਕਦੀ ਹੈ ਰਸਨਾ ਬੋਲ ਸਕਦੀ ਹੈ ਜਪਣਾ ਤੇਰਾ ਕਰਮ ਏ ਜਦੋਂ ਜਪਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਏ ਹੋਏ ਸੀ ਸ਼ਾਮ ਦਾ ਵੇਲਾ ਸੀ ਗੁਰੂ ਨੂੰ ਦੇਖ ਲਿਆ ਮੱਥਾ ਟੇਕਿਆ ਸਤਿਗੁਰੂ ਇੱਥੇ ਕਹਿਣ ਲੱਗੇ ਅੱਜ ਉਹ ਵਾਹਿਗੁਰੂ ਇੱਥੇ ਰੱਖਣਾ ਚਾਹੁੰਦਾ ਇਸ ਨਗਰ ਵਾਲਿਆਂ ਕੁਛ ਨਹੀਂ ਹੁੰਦਾ ਆਓ ਪਾਤਸ਼ਾਹ ਤੇਰੀ ਸਿੱਖੀ ਲਈ ਸੀ ਮੈਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਮੈਂ ਜੰਗਲ ਵਿੱਚ ਝੌਂਪੜੀ ਪਾਈ ਹੁਣ ਜੰਗਲ ਵਿੱਚ ਹੁਣ ਉਹਦੇ ਵਾਸਤੇ ਮਹਾਂਭਿਆਨ ਹੈ ਨਹੀਂ ਜਪਣ ਵਾਲੇ ਵਾਸਤੇ ਫਰੀਦਾ ਪੰਖ ਪਰਹਾਉਣੀ ਦੁਨੀ ਸੁਹਾਵਾ ਬਾਗ ਜਪਣ ਵਾਲੇ ਵਾਸਤੇ ਜੰਗਲ ਵੀ ਜਿਹੜਾ ਉਹ ਸੁਹਾਵਾ ਬਾਗ ਹੈ ਜਿਹਨੇ ਇਹ ਮੰਨ ਲਿਆ ਸੱਚ ਕਿ ਮੈਂ ਇੱਥੇ ਨਹੀਂ ਜਾਣਾ ਮੇਰਾ ਇੱਥੋਂ ਜਾਣਾ ਹੋਣਾ ਮੈਂ ਅੱਗੇ ਜਾਣਾ ਹੈ ਉਹਦੇ ਵਾਸਤੇ ਜੰਗਲ ਦੀਆਂ ਬਾਣ ਵੀ ਸੁਹਾਵਣਾ ਬਾਗ ਹੈ ਲੇਕਿਨ ਜਿਹਨੂੰ ਭੁੱਲ ਗਿਆ ਉਹਦੇ ਕੋਲ ਸੋਹਣੇ ਮਹਿਲ ਹੋਣ ਘਰ ਸਾਰੇ ਸੁੱਖ ਹੋਣ ਉਹਦੇ ਵਾਸਤੇ ਉਹ ਮਹਾਂਭਿਆਨ ਉਦਿਆਨ ਨਗਰ ਘਰ ਮਾਨਿਆ ਉਹਦੇ ਵਾਸਤੇ ਘਰ ਵੀ ਕੋਠੀਆਂ ਉਸਦੀਆਂ ਮਹਾਂਭਿਆਨਕ ਨੇ ਸਤਿਗੁਰ ਸਾਹਿਬ ਜੀ ਉਹਦੀ ਚੌਂਪੜੀ ਚ ਗਏ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਚਰਨ ਨਾਲ ਜੁੜੇ ਰਹੇ ਸਵੇਰ ਹੋਈ ਆਖਿਆ ਸੱਚੇ ਪਾਤਸ਼ਾਹ ਤੁਸੀਂ ਇੰਨੇ ਮਹਿਲ ਬਖਸ਼ਣ ਵਾਲੇ ਇਸ ਚੌਂਪੜੀ ਚ ਸਾਹਿਬ ਜੀ ਨੇ ਉੱਥੋਂ ਫਰਮਾਨ ਉਚਾਰਨ ਕੀਤਾ ਸੀ ਭਲੀ ਸੁਹਾਵੀ ਛਾਪਰੀ ਚਾਵੇਂ ਗੁਣ ਗਾਏ ਕਿਤ ਹੀ ਕਾਮਨਾ ਧੌਲਰ ਜਿੱਤ ਹਰ ਵਿਸਰਾਏ ਉਹ ਮਹਿਲ ਮਹਾਂਭਿਆਨਕ ਨੇ ਉਹ ਜੰਗਲ ਨੇ ਜਿੱਥੇ ਵਾਹਿਗੁਰੂ ਅਕਾਲ ਪੁਰਖ ਭੁੱਲ ਗਿਆ ਤੇਰੀ ਆ ਚੌਂਪੜੀ ਟੁੱਟੀ ਹੋਈ ਤੇਰੇ ਇਹ ਭਾਵੇਂ ਕੱਪੜੇ ਪਾਟੇ ਹੋਏ ਨੇ ਪਰ ਤੂੰ ਕੀ ਹੈ ਤੂੰ ਸ੍ਰਿਸ਼ਟੀ ਦਾ ਰਾਜਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪ੍ਰਮਿਨਾ ਮਿੱਤਰ ਨਾ ਇੱਠ ਤਨ ਰੂਪ ਹਿਣ ਕੇ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੀਨਾ ਤੇਰਾ ਮਨ ਨਾਮ ਚ ਭਿੱਜ ਗਿਆ ਹੈ ਤੇ ਨਾਮ ਤੋਂ ਬਿਨਾ ਤੇਰੇ ਮਹਿਲ ਜਿਹੜੇ ਨੇ ਉਹ ਕਿਸੇ ਕੰਮ ਦੇ ਨਹੀਂ ਹੈਗੇ ਇਸੇ ਕਰਕੇ ਆਖਿਆ ਹੈ ਸੰਤ ਜਣਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਤਨ ਛੋਡੋ ਤਿਆਗ ਝੂਠ ਸਮੱਗਰੀ ਪੇਖ ਸੱਚ ਕਰ ਜਾਂਦਿਆ ਜਿਹੜੀ ਬਿਰਸਨ ਹਾਰ ਹੈ ਸਤਿਗੁਰ ਸਾਹਿਬ ਦਾ ਇੱਕ ਬਚਨ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿ ਸੰਸਾਰ ਦੇ ਵਿੱਚ ਝੂਠੀਆਂ ਪ੍ਰੀਤਾਂ ਜਿਹੜੇ ਝੂਠੇ ਪਦਾਰਥਾਂ ਨਾਲ ਪ੍ਰੀਤ ਲਾਉਣ ਵਾਲੇ ਆ ਉਹ ਝੂਠੀਆਂ ਨੇ ਲੇਕਿਨ ਸੰਸਾਰ ਦੇ ਵਿੱਚ ਹੀ ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਉਹਦੇ ਨਾਲ ਸੱਚੀ ਪ੍ਰੀਤ ਜੋੜਨ ਵਾਲੇ ਆ ਝੂਠੇ ਸਮਾਨ ਨੂੰ ਦੇਖ ਕੇ ਝੂਠ ਨੂੰ ਸੱਚ ਮੰਨ ਲਿਆ ਤੇ ਫਿਰ ਤੇਰੀ ਇਹ ਹਾਲਤ ਹੋਏਗੀ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਕਾਮੀ ਹੋ ਗਏ ਕ੍ਰੋਧੀ ਹੋ ਗਏ ਸਾਹਿਬ ਜੀ ਦਾ ਬਚਨ ਹੈ ਇੱਕ ਕਿ ਬੰਦਾ ਕਾਮੀ ਹੈ ਕ੍ਰੋਧੀ ਹੈ ਫਿਰ ਝੂਠ ਬੋਲਦਾ ਹੈ ਪਰ ਯਾਦ ਰੱਖੀ ਇਹ ਯਾਰ ਹੋਣਾ ਗੁਪਤ ਕਰਤਾ ਸੰਗ ਸੋ ਪ੍ਰਭ ਉਹ ਵਾਹਿਗੁਰੂ ਅਕਾਲ ਪੁਰਖ ਤੇਰੇ ਨਾਲ ਹੈ ਤੂੰ ਪਾਪ ਜਿਹੜਿਆ ਲੋਕੇ ਕਰਦਾ ਕਾਮੀ ਬੰਦਾ ਕ੍ਰੋਧੀ ਬੰਦਾ ਫਿਰ ਦੁਨੀਆਂ ਨੂੰ ਭਟਕਾਉਂਦਾ ਕਿ ਮੈਂ ਬਹੁਤ ਚੰਗਾ ਦਹਿਕਾਵੇ ਮਨੁੱਖ ਆਏ ਬਿਸਾਰ ਹਾਦਿਓ ਵਿਖੇ ਭੋਗੇ ਤਪਤ ਥੰਮ ਗੱਲ ਹੈ ਠੀਕ ਹੈ ਦੁਨੀਆਂ ਤੋਂ ਪੜਦੇ ਪਾਲੇ ਆ ਤੂੰ ਇਹ ਵਿਖੇ ਭੋਗੀ ਆ ਕਾਮੀ ਹੋ ਗਿਆ ਕ੍ਰੋਧੀ ਹੋ ਗਿਆ ਇਹਦੀ ਸਜ਼ਾ ਕੀ ਹੈ ਕੱਲ ਉਹਦੀ ਕਚਹਿਰੀ ਚ ਉੱਥੇ ਤੇ ਸੱਚ ਨੇ ਵੜਨਾ ਹੈ ਜਿਵੇਂ ਤਪਦੇ ਹੋਏ ਥੰਮਾਂ ਨਾ ਕਿਸੇ ਨੂੰ ਸਾੜ ਜਾਵੇ ਐਸੀ ਸਜ਼ਾ ਹੈ ਤਾਂ ਹੀ ਸਾਨੂੰ ਫਿਰ ਆਖਿਆ ਰੇ ਨਾਰ ਕਾਹੇ ਪਰਗ੍ਰਹਿ ਜਾਏ ਕਿਉਂ ਪਰਾਏ ਘਰਾਂ ਜਾਣਾ ਕਿਉਂ ਪਰਾਏ ਹੱਕ ਦੇ ਉੱਤੇ ਜਾ ਕੇ ਪੈਣਾ ਕੋਈ ਚੱਲ ਕਠੋਰ ਕਾਮ ਗਰਤਬ ਤੁਮ ਨਹੀਂ ਸੁਣਿਓ ਧਰਮ ਰਾਏ ਤੂੰ ਸੁਣਿਆ ਨਹੀਂ ਕਿ ਕੱਲ ਤੇਰਾ ਲੇਖਾ ਹੋਣਾ ਕਿਸ ਜਾਣਾ ਹੈ ਹੁਣ ਦੁਨੀਆਂ ਕੋਲੋਂ ਪਾਪ ਛਪਾ ਰਿਹਾ ਤੇ ਅੱਜ ਦਾ ਦੁਨੀਆਂ ਤੋਂ ਨਹੀਂ ਛਪੇ ਕਬੀਰ ਜੇਤੇ ਪਾਪ ਕੀ ਰਾਖੇ ਤਲੇ ਦੁਰਾਏ ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨੇ ਆ ਸਾਹਿਬ ਜੀ ਕਹਿਣ ਲੱਗੇ ਦੇਵਾਨੇ ਆ ਪਾਗਲਾਂ ਦੀ ਨਹੀਂ ਤੂੰ ਕਹਿੰਦਾ ਮੈਂ ਸਿਆਣਾ ਹੈ ਤੂੰ ਪਾਗਲਾਂ ਦੀ ਨਹੀਂ ਪਾਗਲ ਹੋਇਆ ਫਿਰਦਾ ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ ਜਦੋਂ ਤੇਰਾ ਸਵਾਸ ਪੂਰੇ ਹੋ ਗਏ ਉਹ ਜਮਦੂਤ ਆ ਗਏ ਫੇਰ ਤੈਨੂੰ ਪਛਤਾਵਾ ਹੋਵੇਗਾ ਸਾਹਿਬ ਜੀ ਕਹਿੰਦੇ ਕਿਹੋ ਜਿਹਾ ਦੁੱਖ ਹੋਏਗਾ ਜਮ ਮਾਰਗ ਪੰਚ ਨਾ ਸੂਜੀ ਉੱਜੜ ਅੰਧ ਗੁਬਾਰੋ ਵਾ ਜੇ ਫਿਰ ਰਸਤਾ ਜਮਦੂਤਾਂ ਦਾ ਹੋਵੇਗਾ ਫਿਰ ਉਜਾੜ ਤੂੰ ਸਮਝਿਆ ਨਹੀਂ ਸੀ ਮਹਾਂ ਭਿਆਨ ਉਦਿਆਨ ਅਗਰ ਕਰ ਮੰਨਿਆ ਜਾਂ ਮਾਰਗ ਪੰਥ ਨਾ ਸੁੱਜੀ ਉੱਜੜ ਅੰਧ ਜਿਵੇਂ ਕਿਸੇ ਕੋਲੇ ਨੇਤਰ ਨਾ ਹੋਣ ਉਹ ਤੇਰਾ ਹਾਲਤ ਸਨੀ ਗੁਬਾਰਾਵਾ ਗੁਬਾਰੋ ਵਾ ਇੰਨਾ ਹਨੇਰ ਭੁੱਪ ਘੇਰ ਕੇ ਤੈਨੂੰ ਨਜ਼ਰ ਕੁਛ ਨਹੀਂ ਆਏਗਾ ਜਾਂ ਮਾਰਗ ਪੰਥ ਨਾ ਸੁੱਜੀ ਅੰਧ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਪ ਤਲਾਈਆਂ ਨਾ ਭੋਜਨ ਪਰਕਾਰੋ ਜਿਵੇਂ ਸ਼ਾਹਜਹਾਂ ਨੂੰ ਪਾਣੀ ਨਸੀਬ ਨਾ ਤੈਨੂੰ ਕਿਸੇ ਘੁੱਟ ਪਾਣੀ ਦਾ ਨਹੀਂ ਦੇਣਾ ਕੋਈ ਆਖੇ ਤੈਨੂੰ ਸੁੱਖ ਨੂੰ ਕੋਈ ਮਿਲ ਜਾਏਗਾ ਕੋਈ ਤਲਾਈਆਂ ਵਰਗਾ ਕੋਈ ਲੇਫਾਂ ਵਰਗਾ ਸੁੱਖ ਮਿਲ ਜਾਏਗਾ ਸਾਹਿਬ ਜੀ ਕਹਿੰਦੇ ਨਹੀਂ ਹੋ ਸਕਦਾ ਕਿਉਂਕਿ ਤੂੰ ਆਪ ਮਾਰਗ ਜਿਹੜਾ ਇਹੋ ਜਿਹਾ ਸੁਣਿਆ ਭੋਜਨ ਭਾਵ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰ ਤੈਨੂੰ ਆਖੇ ਕੋਈ ਭੋਜਨ ਮਿਲ ਜਾਵੇ ਕੋਈ ਕੱਪੜਾ ਮਿਲ ਜਾਵੇ ਨਹੀਂ ਹੋ ਸਕਦਾ ਹਾਂ ਤੇਰੀਆਂ ਇੱਥੇ ਅਰਦਾਸਾਂ ਗਈਆਂ ਭੋਜਨ ਪਾਉਲ ਠੰਡਾ ਕਾਪੜ ਸਿੰਗਾਰੋ ਕੁਛ ਨਹੀਂ ਤੈਨੂੰ ਮਿਲਣਾ ਸਾਹਿਬ ਜੀ ਕਹਿੰਦੇ ਫਿਰ ਕੀ ਹੋਵੇਗਾ ਗਾਲ ਸੰਗਲ ਸਿਰ ਮਾਰੇ ਉਭੋ ਨਾ ਦੀਸੇ ਘਰ ਬਾਰ ਹੁਣ ਕਹੇਗਾ ਵੀ ਸੰਸਕਾਰ ਕਰਤਾ ਅਸੀਂ ਸੰਗਲ ਤੇਰਾ ਸੂਖਮ ਸਰੀਰ ਹੋਏਗਾ ਤੇ ਉਹਨਾਂ ਦੇ ਸੰਗਲ ਵੀ ਸੁਖ ਹੋਣੇ ਹੋਣਗੇ ਤੈਨੂੰ ਕੁਛ ਨਹੀਂ ਮਿਲੇਗਾ ਇਬ ਕੇ ਰਾਹੇ ਜੰਮਣ ਨਾਹੀਂ ਦੁਬਾਰਾ ਆ ਰਸਤਾ ਵੀ ਨਹੀਂ ਮਿਲੇਗਾ ਜਨਮ ਵੀ ਨਹੀਂ ਮਿਲੇਗਾ ਪਛਤਾਣੇ ਸਿਰ ਭਾਰੋ ਕੇਵਲ ਪਛਤਾਵਾ ਹੋਏਗਾ ਕਿ ਮੈਂ ਉਹਦੇ ਨਾਮ ਤੋਂ ਬਿਨਾਂ ਉਹਦੇ ਹੁਕਮ ਤੋਂ ਬਿਨਾਂ ਸਭ ਕੁਛ ਗਵਾਇਆ ਬਿਨ ਸਾਚੇ ਕੋ ਬੇਲੀ ਨਾਹੀਂ ਸਾਚਾ ਇਹੋ ਵਿਚਾਰੋ ਤੇ ਗੁਰੂ ਕੋਲੇ ਆਏਗਾ ਤੇ ਗੁਰੂ ਜਿਹੜਾ ਹੈ ਉਹ ਤੈਨੂੰ ਉਸ ਅਕਾਲ ਪੁਰਖ ਨਾਲ ਜੋੜੇਗਾ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ ਗੁਰੂ ਕੋਲੇ ਨਹੀਂ ਆਇਆ ਇਸ ਵਾਸਤੇ ਤੂੰ ਸ਼ੈਤਾਨ ਦੀ ਨਿਆਈ ਹੈ ਤੇ ਸ਼ੈਤਾਨ ਨੂੰ ਜਿਹੜਾ ਕਿਤੇ ਟਿਕਾਉਣਾ ਨਹੀਂ ਇਸ ਵਾਸਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਤਾਂ ਹੀ ਕਹਿੰਦੇ ਨੇ ਵੀ ਜਪ ਗੁਰੂ ਕੋਲੇ ਆ ਗੁਰੂ ਵਾਲਾ ਹੋ ਜਾ ਤੂੰ ਗੁਰੂ ਵਾਲਾ ਹੋ ਗਿਆ ਫਿਰ ਤੇਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਫੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਫੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮਨਾਉਂਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ। ਦੂਸਰਾ ਸਮਾਂ ਉਹਨਾਂ ਦਾ ਹੈ ਜੀ ਫਿਰ 11 ਵਜੇ। 11 ਵਜੇ ਮੈਂ ਬੇਨਤੀ ਕਰਾਂ ਹੁਣ ਆਪਾਂ ਜੋ ਸਹਿਜ ਪਾਠ ਸੰਗਤਾਂ ਵੱਲੋਂ ਅਤੇ ਪ੍ਰਬੰਧਕਾਂ ਵੱਲੋਂ ਰੱਖਿਆ ਗਿਆ ਸੀ, ਇਸੇ ਸੰਬੰਧ ਵਿੱਚ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਉਸੇ ਭੋਗ ਪੈਣਗੇ, ਨਾਲ ਅਰਦਾਸ ਹੁਕਮਨਾਮਾ ਅਤੇ ਸਮਾਂ ਬੱਚਿਆਂ ਅਤੇ ਸ਼ਬਦ ਦਾ ਕੀਰਤਨ ਕਰ ਲੈਣਗੇ। ਨਹੀਂ ਤਾਂ ਫਿਰ 11 ਵਜੇ ਆਪਾਂ ਗਿਆਨੀ ਜੀ ਦਾ ਸਮਾਂ ਹੈ ਕਥਾ ਦਾ। ਸੋ ਆਓ ਹੁਣ ਬਾਕੀ ਸੂਚਨਾਵਾਂ ਦੇ ਨਾਲ ਨਾਲ ਇੱਕ ਦੇਣਵਾ ਜਲਦੀ ਜਲਦੀ, ਇੱਕ ਤਾਂ ਅੱਜ ਸਾਰਾ ਦਿਨ ਹੀ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਪ੍ਰੋਗਰਾਮ ਚੱਲਣਾ। ਉਸ ਦੇ ਸੰਬੰਧ ਵਿੱਚ ਜੀ ਸਾਡੇ ਬਾਦ ਸਿੰਘ ਸਾਹਿਬ ਗਿਆਨੀ ਜੀ ਸੁਰਿੰਦਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੀ ਆ ਰਹੇ ਨੇ, ਅਤੇ ਨਾਲ ਹੀ ਸਾਡੇ ਪਾਸ ਆ ਰਹੇ ਨੇ ਪਾਕਿਸਤਾਨ ਤੋਂ ਭਾਈ ਸਾਹਿਬ ਭਾਈ ਰਕੇਸ਼ ਸਿੰਘ ਜੀ, ਜੋ ਪ੍ਰੈਜੀਡੈਂਟ ਸੇਖਰ ਦਾ ਪਾਕਿਸਤਾਨ ਦੇ ਨੇ, ਉਹ ਸਿਰਫ ਸਾਡੇ ਗੁਰਦੁਆਰਾ ਦੇਖਣ ਹੀ ਆਏ ਨੇ, ਸੋ ਉਹਨਾਂ ਨੂੰ ਸਨਮਾਨ ਕਰਨਾ ਆਪਾਂ ਨੇ। ਉਸਦੇ ਨਾਲ ਨਾਲ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਖਾਲਸਾ ਵੀ ਆ ਕੇ, ਜੋ ਹਜੂਰੀ ਰਾਗੀ ਸਾਬਕਾ ਹੈਗੇ ਨੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਕੀਰਤਨ ਕਰਨਾ ਹੈਗਾ, ਅਤੇ ਨਾਲ ਗੁਰੂ ਕੇ ਲੰਗਰ ਦੀ ਸਮਾਂ ਹੋ ਰਹੀ ਅੱਜ ਸਰਦਾਰ ਮੁਕਾਰ ਸਿੰਘ ਬੰਬੇ ਗਾਰਡਨ ਅਤੇ ਡਾਇਮੰਡ ਕਲੱਬ ਵੱਲੋਂ ਕਾਫ਼ੀ ਕੁਛ ਹੈਗਾ, ਬੜਾ ਭਰਪੂਰ ਲੰਗਰ ਹੈਗਾ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਜਿੱਥੇ ਲੰਗਰ ਉੱਧਰ ਛਕਣਾ, ਇੱਥੇ ਆਪਾਂ ਰੂਹ ਦਾ ਲੰਗਰ ਵੀ ਛਕਣਾ ਹੈਗਾ, ਆ ਕੇ ਕੁਝ ਸਮਾਂ ਬਤੀਤ ਕਰਨਾ ਆਪ ਜੀ ਨੇ ਜ਼ਰੂਰ ਦਰਬਾਰ ਅੰਦਰ ਬੈਠ ਕੇ ਕੀਰਤਨ ਕਥਾ ਸਰਵਣ ਕਰਨ ਲਈ। ਆਓ ਹੁਣ ਸਮਾਂ ਬਾਕੀ ਸੂਚਨਾਵਾਂ ਤੋਂ ਪਹਿਲਾਂ ਇੱਕ ਜ਼ਰੂਰ ਦੇ ਲਵਾਂ ਕਿ ਬੱਚਿਆਂ ਨੂੰ ਆਪਣੇ ਨਾਲ 6ਵੀਂ ਤੋਂ ਲੈ ਕੇ 12ਵੀਂ ਤੱਕ ਉਹਨਾਂ ਨੂੰ ਅਨਰੋਲ ਕਰ ਦਿਓ। ਖਾਲਸਾ ਸਕੂਲ ਦੇ ਪਾਸੇ ਜੋ ਕਲਾਸਾਂ ਲੱਗ ਰਹੀਆਂ ਨੇ ਕਾਲਜ ਪ੍ਰਾਪਾ ਵਾਲੀਆਂ, ਉਹਨਾਂ 'ਚ ਤਾਂ ਕਿ ਉਹਨਾਂ ਦੇ ਗ੍ਰੇਡ ਚੰਗੇ ਹੋ ਜਾਣ। ਤਾਂ ਆਓ ਹੁਣ ਆਪਾਂ ਸਹਿਜ ਪਾਠ ਦੀ ਰਾਹੀ ਬਣ ਦੇ ਸਹਿਜ ਪਾਠ ਦੇ ਭੋਗ ਦੇ ਵਿੱਚ ਸ਼ਾਮਿਲ ਹੋਈਏ ਜੀ। ਸਾਰਿਆਂ ਨੂੰ ਬੇਨਤੀ ਹੈ ਆ ਸਭ ਬੈਠ ਕੇ ਸਰਵਣ ਕਰਨਾ, ਸਭ ਨੇ ਨਾਲ ਹੋ ਸਕੇ ਅਤੇ ਨਾਲ ਬੋਲ ਵੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕੀਤੇ, ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਅਤੇ ਭੇਟਾਵਾਂ ਵੀ ਦਰ ਤੇ ਪ੍ਰਵਾਨ ਕਰਕੇ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਕਿਰਪਾ ਕਰੋ, ਦਰ ਆਈ ਸੰਗਤ ਨੂੰ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਉਪਰੰਤ ਆਪਣੀ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਜ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੋਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵ ਜਨ ਮਾਨੈ, ਪ੍ਰਤਾਪ ਗੁਰੂ ਨਿਸਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ ਜੋ ਆਪਾਂ ਨੇ ਤੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਸੰਗਤਾਂ ਅਤੇ ਪ੍ਰਬੰਧਕ ਵੱਲੋਂ ਰੱਖੇ ਗਏ ਸਾਨੂੰ ਉਹਦੇ ਭੋਗ ਪਏ ਨੇ। ਇੱਥੇ ਧੰਨਵਾਦ ਹੈ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦਾ, ਜਿਹੜੇ ਬੜੇ ਹੀ ਸਾਲਾਂ ਤੋਂ ਸੰਸਥਾ ਦੇ ਰਹੇ ਨੇ ਇੱਥੇ, ਅਤੇ ਉਹਨਾਂ ਨੇ ਹੀ ਪ੍ਰੇਰਨਾ ਕਰਕੇ ਅਤੇ ਸਾਰੇ ਪਾਠੀ ਜਿਹੜੇ ਸਨ ਜਿਹਨਾਂ ਨੇ ਪਾਠ ਕੀਤਾ ਸਹਿਜ ਪਾਠ, ਉਹਨਾਂ ਨੇ ਪਾਠ ਕੀਤਾ ਹੈਗਾ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਆ ਕੇ ਪਾਠ ਕਰਨ ਦੀ ਸੇਵਾ ਕੀਤੀ ਹੈ, ਅਤੇ ਨਾਲ ਬੀਬੀ ਗੁਰਪ੍ਰੀਤ ਕੌਰ ਜੀ ਦਾ ਵੀ ਜੋ ਇਸ ਨੂੰ ਕੋਆਰਡੀਨੇਟ ਉਹਨਾਂ ਨੇ ਕੀਤਾ ਸਾਰਾ। ਅਤੇ ਮੈਨੂੰ ਹੁਕਮ ਹੋਇਆ ਕਿ ਉਹਨਾਂ ਨੂੰ, ਮੈਂ ਦੋਨਾਂ ਨੂੰ ਬੇਨਤੀ ਕਰਾਂ ਕਿ ਆ ਕੇ ਸਨਮਾਨ ਪ੍ਰਾਪਤ ਕਰਨ ਜੀ, ਇੱਥੋਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਆਪ ਜੀ ਨੂੰ ਦੱਸਿਆ ਜਾ। ਅੱਛਾ, ਉਹਨਾਂ ਨੂੰ ਕੱਲੇ ਚ ਜਿਹਨਾਂ ਨੇ ਸੇਵਾ ਕੀਤੀ ਸਾਰੇ ਆ ਜਾਂਦੇ ਇੱਥੇ ਵਿੱਚ, ਜਲਦੀ ਟਾਈਮ ਹੈ ਨਹੀਂ ਬਹੁਤਾ। ਬੀਬੀ ਗੁਰਪ੍ਰੀਤ ਨੂੰ ਵੀ ਬੇਨਤੀ ਆ ਕਿ ਸੰਗਤ ਵੱਲੋਂ ਹੈਗਾ ਦਿੱਤਾ ਜਾ ਰਿਹਾ, ਤੁਹਾਨੂੰ ਦੇਣਾ ਲੈਣਾ ਚਾਹੀਦਾ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ, ਦੂਜਾ ਵੀ ਕਰ ਦਿਓ। ਨਹੀਂ ਨਹੀਂ, ਇੱਦਾਂ ਨਾ ਕਰੋ, ਗੁਰੂ ਦੀ ਬਖਸ਼ਿਆ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਦ ਤੱਕ ਫੋਟੋ ਹੋ ਰਹੀ, ਮੈਂ ਨਾਲ ਅੱਜ ਦੀ ਬਾਰੇ ਆਪ ਜੀ ਨਾਲ ਸਾਂਝਾ ਕਰ ਲਵਾਂ। ਨਗਰ ਕੀਰਤਨ ਠੀਕ ਪੌਣੇ ਇੱਕ ਤੋਂ ਪੌਣੇ ਦੋ ਹੈਗਾ ਸਮਾਂ ਜੀ, ਅਤੇ ਤਿਆਰ ਹੋਣ ਵਾਲਿਆਂ ਨੂੰ ਬੇਨਤੀ ਹੈ ਉਸ ਤੋਂ ਪਹਿਲਾਂ ਤਿਆਰ ਹੋ ਜਾਣ ਤਾਂ ਕਿ ਸਾਰਾ ਪ੍ਰੋਗਰਾਮ ਟਾਈਮ ਸਿਰ ਕਰ ਸਕੀਏ। ਅਤੇ ਬਾਕੀ ਬੇਨਤੀ ਹੈ ਕਿ ਲੰਗਰ ਦੇ ਪਾਸੇ ਵੀ ਕਾਫੀ ਭਰਪੂਰ ਲੰਗਰ ਹੋਣਾ, ਲੰਗਰ ਦੀ ਸੇਵਾ ਹੋ ਰਹੀ ਹੈ ਜੀ। ਸਰਦਾਰ ਭਾਈ ਸਾਹਿਬ ਭਾਈ ਬਲਕਾਰ ਸਿੰਘ ਅਤੇ ਬੰਬੀ ਗਾਰਡਨ ਵਾਲਿਆਂ ਤੋਂ ਨਾਲ ਡਾਇਮੰਡ ਕਲੰਬਰ ਨੂੰ ਬਹੁਤ ਵਧੀਆ ਲੰਗਰ ਹੈਗੇ ਨੇ ਗੁਰੂ ਦੀ ਕਿਰਪਾ ਨਾਲ। ਸੋ ਆ ਹੁਣ ਆਪਾਂ ਇੱਕ ਸ਼ਬਦ ਦੀ ਹੈਗੀ ਹਾਜ਼ਰੀ ਭਰਨੀ ਭਾਈ ਸਾਹਿਬ ਹਰਪ੍ਰੀਤ ਸਿੰਘ ਤੇ ਜਥੇ ਨੇ, ਉਸਦੇ ਨਾਲ ਹੀ ਫਿਰ ਕਥਾ ਅਤੇ ਬਾਕੀ ਦਾ ਪ੍ਰੋਗਰਾਮ ਹੋਣਾ ਜੀ। ਅਤੇ ਨਾਲ ਸਾਡੇ ਪਾਤ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਵੀ ਆ ਰਹੇ ਨੇ, ਅਤੇ ਨਾਲ ਆ ਰਹੇ ਨੇ ਭਾਈ ਸਿਮਰਜੀਤ ਸਿੰਘ ਜੀ ਖਾਲਸਾ, ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਵਾਲੇ ਵੀ। ਆ ਹੁਣ ਕੀਰਤਨ ਦੀ ਕੀਰਤਨ ਸਰਵਨ ਕਰੀਏ ਜੀ, ਠੀਕ 11 ਵਜੇ ਤੱਕ। ਵਾਹਿਗੁਰੂ ਸਾਰਿਆਂ ਦਾ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸੰਗਤ ਦੀ ਆਪ ਜੀ ਨੂੰ ਪ੍ਰਵਾਨ ਕਰੀਏ ਜੀ। ਆਓ ਅਗਲਾ ਸਮਾਂ ਸਰਵਣ ਕਰੀਏ ਜੀ ਹੋਈਆਂ ਭੁੱਲਾਂ ਦੀ ਕਿਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮਨਾਉਂਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦਰਬਾਰ ਦੀਆਂ ਹਾਜ਼ੀਆਂ ਭਰ ਕੇ ਬਖਸ਼ਣ ਲੈ ਰਹੇ ਪਰਮ ਸਤਿਕਾਰ ਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਉਹ ਸ਼ਬਦ ਸਰਵਣ ਕਰਵਾਇਆ ਜੋ ਪਹਿਲਾ ਹੁਕਮਨਾਮਾ ਸੀ ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥ ਸਾਹਿਬ ਕੇ ਅਤੇ ਪ੍ਰਕਾਸ਼ ਕਰਵਾਇਆ ਸੀ। ਸੋ ਚੇਤੇ ਰੱਖੀਏ, ਬੜਾ ਸੌਖਾ ਸ਼ਬਦ ਹੈ, ਸੰਤਾਂ ਕੇ ਕਾਰਜ ਆਪ ਕਰਵਾਇਆ, ਹਰ ਕੰਮ ਖਰਾ ਬਣਾਇਆ, ਰਾਮ ਤਖ਼ਤ ਸਾਹਿਬ ਵਿਚਾਰ ਸਾਹਿਬਾ ਵਿੱਚ ਅਮਰ ਅਰਜਨ ਜਾਚਾਇਆ ਰਾਮ, ਸਾਰਾ ਸ਼ਬਦ ਸਭ ਨੂੰ ਚੇਤੇ ਹੋਣਾ ਚਾਹੀਦਾ। ਗੁਰੂ ਦੀ ਕਿਰਪਾ ਨਾਲ ਤਾਂ ਬਹੁਤ ਚੰਗੀ ਗੱਲ ਹੋਊਗੀ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਸਮੇਂ ਨੂੰ ਮੁੱਖ ਰੱਖਦੇ ਹੋਏ ਇੱਕ ਦੋ ਸੂਚਨਾਵਾਂ ਦੇ ਲਵਾਂ ਮੈਂ। ਇੱਕ ਤਾਂ ਲੰਗਰ ਜਿੱਥੇ ਅੰਦਰ ਲੱਗ ਰਹੇ ਨੇ ਉੱਥੇ ਬਾਹਰ ਸਰਦਾਈ ਦਾ ਲੰਗਰ ਵੀ ਮੈਨੂੰ ਹੁਕਮ ਹੋਇਆ ਬੇਨਤੀ ਕਰਨ ਲਈ ਆਪ ਜੀ ਨੂੰ ਕਿ ਲੰਗਰ ਟੈਂਟ ਦੇ ਵਿੱਚ ਹੈਗਾ, ਉਹ ਜਿਹੜੇ ਜਾ ਕੇ ਚੱਕਣਾ ਚਾਹੁੰਦੇ ਨੇ ਉਹਨਾਂ ਨੂੰ ਜਾ ਕੇ ਛੱਕ ਸਕਦੇ ਨੇ। ਅਤੇ ਨਗਰ ਕੀਰਤਨ ਠੀਕ 1:15 ਸ਼ੁਰੂ ਹੋ ਜਾਣਾ ਅਤੇ 2:15 ਸਮਾਪਤੀ, ਉਸ ਤੋਂ ਬਾਕੀ ਪ੍ਰੋਗਰਾਮ ਚੱਲਦਾ ਰਹਿਣਾ ਹੈਗਾ। ਸਾਡੇ ਪਾਤ ਸਿੰਘ ਸਾਹਿਬ ਯਾਨੀ ਜਸਵਿੰਦਰ ਸਿੰਘ ਜੀ ਵੀ ਆ ਰਹੇ ਨੇ ਅਤੇ ਨਾਲ ਭਾਈ ਸਾਹਿਬ ਪਾਤ ਸਿਮਰਨਜੀਤ ਸਿੰਘ ਜੀ, ਉਹਨਾਂ ਨੇ ਕੀਰਤਨ ਕਰਨਾ ਆ ਕੇ ਭਾਈ ਸਾਹਿਬ ਜੀ ਨੇ। ਸੋ ਹੁਣ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਸਤਿਕਾਰ ਯੋਗ ਯਾਨੀ ਰਘਵਿੰਦਰ ਸਿੰਘ ਜੀ। ਸਮਾਂ ਉਹਨਾਂ ਦਾ ਹੈ ਜੀ 11:35 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਅਗੰਮ ਅਪਾਰ ਅਨੰਤ ਗੁਰ, ਅਬਗਤ ਅਲਖ ਅਭੇਵ, ਪਾਰ ਬ੍ਰਹਮ ਪੂਰਨ ਬ੍ਰਹਮ, ਸਤਗੁਰ ਨਾਨਕ ਦੇਵ, ਸਤਗੁਰ ਨਾਨਕ ਦੇਵ, ਦੇਵ ਦੇਵੀ ਸਭ ਧਿਆਵਹਿ, ਨਾਦ ਬਾਦ ਬਿਸਮਾਦ, ਰਾਗ ਰਾਗੁਣ ਗੁਣ ਗਾਵਹਿ, ਸੁਨ ਸਮਾਦ ਅਗਾਦ, ਸਾਧ ਸੰਗਤ ਸਪਰੰਪਰ, ਅਬਗਤ ਅਲਖ ਅਭੇਵ, ਸਾਧ ਸੰਗਤ ਅਪਰੰਪਰ, ਹਰ ਕੀ ਵਡਿਆਈ ਹਉ ਆਖ ਨਾ ਸਕਾਂ,

Whoever this utteko jane soe, jevad aap jane aap, nanak nadri karmi dat, jevad aap jane aap, jevad aap jane aap aap, nanak nadri karmi dat. Vaheguru Ji Ka Khalsa, Vaheguru Ji Ki Fateh, Guru Roop, Guru Ki Sachi Navaji Saath Sangat. Vadiyan Bhagan Wale Hoye Ji Satguru Sahib Ji Di Pavan Pavitar Charan Saran Vich Hajariyan Parke. Satguru Sahib Ji De Is Ilahi Darbar Vich Kareemo Kareem, Rahimo Rahim, Fahimo Fahim, Azimo Azim, Dansh Padir, Makino Makan, Jimino Jama, Piran Pir Tasht Gir, Jahar Pir Jatgur Baba, Tantan Sahib Sri Guru Nanak Dev Ji Maharaj Sahib Valu, Os Akal Purkh Da Bakshya Hoya, Allahi Jakshahakar, Japji Sahib Di Vichar, Jo Satgur Sahib Ji Diyan E Do Podiyan Da Subject Ek Hai, Jis Ve Satgur Sahib Ji Ne Inna Do Podiyan Di Akhirli Ri Pankti Hai, Nanak Nadri Karmi Daat, Ki Odi Nadar To Bina Elahi daat hove, dunia di daat hove, o praapt nahi hundi, janam safal nahi hunda. Os malak Vaheguru Akal Purakh di sifat, is sanu Guru Nanak Sahib ne ditti hai. Dunia de vich, e nahi hai si. Dunia de vich, ਕੋਈ ਦੇਵੀ ਦੇਵਤਿਆਂ ਰਿਸ਼ੀਆਂ ਮੁਨੀਆਂ ਦੀ ਪੈਗੰਬਰਾਂ ਦੀ ਸਿਫਤ ਸੀ ਲੇਕਿਨ ਸਾਡੀ ਹਰ ਗੱਲ ਵਿੱਚ ਸਿਫਤ ਉਸ ਅਕਾਲ ਪੁਰਖ ਦੀ ਦੁਨੀਆਂ ਦੇ ਵਿੱਚ ਕੋਈ ਬਾਦਸ਼ਾਹ ਨੂੰ ਖੱਤ ਲਿਖਦਾ ਸੀ ਤੇ ਉਹਦੇ ਅੱਗੇ ਪਹਿਲਾਂ ਉਹਦੀ ਸਿਫਤ ਲਿਖਦਾ ਸੀ ਕਿ ਨਹੀਂ ਜਦੋਂ ਮਲੇਰੀਆ ਖਾਨ ਨੇ ਔਰੰਗਜ਼ੇਬ ਨੂੰ ਖੱਤ ਲਿਖਿਆ ਸੀ ਜਿਹਦੇ ਵਿੱਚ ਛੋਟੇ ਸਹਿਬਜ਼ਾਦਿਆਂ ਦਾ ਜਗਤ ਮਾਤਾ ਮਾਤਾ ਗੁਜਰੀ ਦਾ ਹਵਾਲਾ ਸੀ ਲੇਕਿਨ ਉਹਨੇ ਇਹ ਲਿਖਣ ਤੋਂ ਪਹਿਲਾਂ ਹੀ ਤੇ ਸੱਚ ਕੋਈ ਨਿਹਾ ਦਾ ਨਾਰਾ ਮਾਰਿਆ ਉਹਨੇ ਖੱਤ ਵੀ ਲਿਖਿਆ ਪਰ ਉਹਦੇ ਅੱਗੇ ਪਤਾ ਨਹੀਂ ਕਿੰਨੀ ਸਿਫਤ ਉਹਨੇ ਉਸ ਅਕਾਲ ਪੁਰਖ ਨੂੰ ਛੱਡ ਕੇ ਬਾਦਸ਼ਾਹ ਔਰੰਗਜ਼ੇਬ ਦੀ ਲਿਖੀ ਫਿਰ ਉਹਨੇ ਲਿਖਿਆ ਸੀ ਕਿ ਇਹ ਲਾਲ ਮੇਰੇ ਹਵਾਲੇ ਕਰ ਦਿਓ ਜੇ ਇਹਨਾਂ ਨੂੰ ਤੁਸੀਂ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਇਸਲਾਮ ਦਾ ਕੀ ਹੋ ਜਾਏਗੀ ਲੇਕਿਨ ਸਾਨੂੰ ਸਤਿਗੁਰ ਸਾਹਿਬ ਜੀ ਨੇ ਇਹ ਸਿਖਾਇਆ ਸੀ ਅੱਜ ਬੇਸ਼ੱਕ ਖਤਮ ਹੋ ਗਿਆ ਜਦੋਂ ਚਿੱਠੀ ਵੀ ਲਿਖਦੇ ਸੀ ਸਭ ਤੋਂ ਪਹਿਲਾਂ ਉੱਤੇ ਇਹੀ ਲਿਖਦੇ ਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਿਫਤ ਬਖਸ਼ੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਿਫਤ ਜਿਨ੍ਹਾਂ ਕੋ ਬਖਸ਼ਿਨ ਸੇਈ ਪੋਤੇ ਦਾ ਜਿਨ੍ਹਾਂ ਨੂੰ ਉਹਨੇ ਸਿਫਤ ਬਖਸ਼ ਦਿੱਤੀ ਉਹ ਖਜ਼ਾਨਿਆਂ ਦੇ ਮਾਲਕ ਹੋ ਗਏ ਇਹਦਾ ਅਮਲ ਸਿਫਤ ਜਿਸ ਜਿਨ੍ਹਾਂ ਕੀਤੀ ਜਾ ਰਹੀ ਹੈ ਉਹ ਖਜ਼ਾਨਿਆਂ ਦੀ ਪੂੰਜੀ ਹੈ ਭਾਈ ਸਾਹਿਬ ਭਾਈ ਨੰਦ ਰਾਜ ਨੇ ਫਰਮਾਇਆ ਹਰ ਕਸੇਰਾ ਸੋਹਬਤ ਸ਼ਾਂ ਆਜਸ ਕੋਈ ਧਰਮ ਨਹੀਂ ਕੋਈ ਮਜ਼ਹਬ ਨਹੀਂ ਹਰੇਕ ਵੀ ਜਿਹੜਾ ਵੀ ਮਨੁੱਖ ਇਸ ਦੁਨੀਆਂ ਤੇ ਪੈਦਾ ਹੋਇਆ ਉਹਦਾ ਕਰਮ ਹੈ ਕਿ ਉਸ ਖੁਦਾ ਦੀ ਸੰਗਤ ਚ ਆਉਣਾ ਨਾ ਮਸਜਿਦ ਦਾ ਵੇਰਵਾ
ਨਾ ਗੁਰਦੁਆਰਾ ਦਾ ਵੇਰਵਾ ਨਾ ਮੰਦਰ ਦਾ ਵੇਰਵਾ ਵੀ ਜਿੱਥੇ ਖੁਦਾ ਦੇ ਪਿਆਰੇ ਇਕੱਠੇ ਹੁੰਦੇ ਆ ਸੰਗਤ ਉਹ ਏ ਜਿੱਥੇ ਖੁਦਾ ਦੀ ਉਸ ਵਾਹਿਗੁਰੂ ਦੀ ਵਿਚਾਰ ਹੋ ਰਹੀ ਤੇ ਉੱਥੇ ਆਉਣਾ ਹਰ ਮਨੁੱਖ ਦਾ ਫਰਜ਼ ਏ ਹਰ ਕਿਸੇ ਦਾ ਸੋਹਬਤ ਏ ਸ਼ਾਂ ਆਇਜ਼ ਤੇ ਉਹ ਸੰਗਤ ਚ ਆਏਗਾ ਤਾਂ ਜੇ ਅਕਦੇ ਗੋਹਰ ਦਿਲ ਕੁਛ ਆਇਜ਼ ਉੱਥੇ ਆਉਣ ਨਾਲ ਤੇ ਦਿਲ ਵਿੱਚ ਹੀਰੇ ਮੋਤੀ ਨੇ ਉਹ ਜਿੱਥੇ ਵਾਹਿਗੁਰੂ ਦੀ ਸੰਗਤ ਤੇ ਜਿੱਥੇ ਖੁਦਾ ਦਾ ਨਾਂ ਲਿਆ ਜਾ ਰਿਹਾ ਉਸ ਨਾਮ ਦੇ ਸਦਕਾ ਤੇਰੇ ਦਿਲ ਦਾ ਮੋਤੀ ਜਿਹੜਾ ਹੈ ਨਾ ਉਹ ਖੁੱਲ ਜਾਏਗਾ ਜੇ ਤੂੰ ਨਾ ਆਇਆ ਸਾਹਿਬ ਗੰਜ ਇੰਨਾ ਹੀ ਬੇਖਬਰ ਸਾਹਿਬ ਆਖਿਆ ਮਾਲਕ ਨੂੰ ਗੰਜ ਆਖਿਆ ਖਜ਼ਾਨਿਆਂ ਨੂੰ ਤੂੰ ਕੰਗਾਲ ਨਹੀਂ ਹੈਗਾ ਤੂੰ ਖਜ਼ਾਨਿਆਂ ਦਾ ਮਾਲਕ ਏ ਪਰ ਤੈਨੂੰ ਖਜ਼ਾਨਿਆਂ ਦੀ ਸਾਰ ਨਹੀਂ ਹੈਗੀ ਲੇਖ ਜ਼ਾ ਗਾਂਜੇ ਤੋਰਾ ਗਾਂਜੇ ਤੋਰਾ ਨਾ ਬਵਾ ਦਿਖਾ ਅਫਸੋਸ ਇਸ ਗੱਲ ਦਾ ਹੈ ਕਿ ਤੂੰ ਖਜ਼ਾਨਿਆਂ ਦਾ ਮਾਲਕ ਹੋਵੇਂ ਤੇ ਮੰਗਦਾ ਫਿਰੇ ਤੂੰ ਮੰਗਤਾ ਹੋਵੇਂ ਇਸ ਵਾਸਤੇ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਉਹ ਕਾਮਯਾਬ ਨਹੀਂ ਹੋਈ ਕਹਿ ਅਜ਼ਾਂ ਗਾਂਜੇ ਬਾ ਯਾਬੀ ਇਤਲਾਹ ਉਸ ਖਜ਼ਾਨਿਆਂ ਦੀ ਜਾਣਕਾਰੀ ਤੋਂ ਬਿਨਾਂ ਉਸ ਖਜ਼ਾਨਿਆਂ ਦੀ ਸੋਝੀ ਤੋਂ ਬਿਨਾਂ ਤੇਰੀ ਜ਼ਿੰਦਗੀ ਜਿਹੜੀ ਉਹ ਕਾਮਯਾਬ ਨਹੀਂ ਹੋਵੇਗੀ ਲੇਕਿਨ ਜੇ ਤੂੰ ਖੁਦਾ ਦੀ ਸੰਗਤ ਚ ਆਇਆ ਤੇ ਖੁਦਾ ਦੀ ਸੰਗਤ ਵਿੱਚੋਂ ਤੈਨੂੰ ਇਹ ਖਬਰ ਹੋਏਗੀ ਕੁਫਲ ਏ ਬਾਸ਼ਦ ਕਹਿ ਕੁਫਲ ਏ ਬਾਸ਼ਦ ਇਤਲਾ ਤੈਨੂੰ ਇਸ ਤਾਲੇ ਦੀ ਖਬਰ ਹੋ ਜਾਏਗੀ ਕਿ ਇਹਦੇ ਅੰਦਰ ਪਤਾ ਨਹੀਂ ਕਿੰਨਾ ਖਜ਼ਾਨਾ ਉਸ ਵਾਹਿਗੁਰੂ ਨੇ ਰੱਖਿਆ ਹੋਇਆ ਹੈ ਤੀਜੀ ਵਾਰ ਫਿਰ ਅੱਗੇ ਆਖਿਆ ਪਸ ਤੋੜਾ ਲਾਜ਼ਮ ਏ ਕੁਲੀਦ ਕੁਫਲ ਤੇਰੇ ਵਾਸਤੇ ਜ਼ਰੂਰੀ ਸੀ ਕਿ ਕੁੰਜੀ ਹਾਸਲ ਕਰਨੀ ਕੁੰਜੀ ਗੁਰੂ ਕੀ ਬਾਣੀ ਚ ਪੜਿਆ ਗੁਰ ਕੁੰਜੀ ਬਾਹੂ ਨਿਵਲ ਮਨ ਕੋਠਾ ਤਨ ਛੱਤ ਗੁਰਬਣ ਤਾਕ ਨਾ ਉਤੜੇ ਅਵਰ ਨਾ ਕੁੰਜੀ ਹੱਥ ਕੁੰਜੀ ਜਿਹੜੀ ਏ ਉਹ ਗੁਰੂ ਕੋਲੇ ਆ ਗੁਰੂ ਤੋਂ ਬੜਾ ਕੁੰਜੀ ਜਿਹੜੀ ਏ ਉਹ ਮਿਲ ਨਹੀਂ ਸਕਦੀ ਹੈਗੀ ਕੁੰਜੀ ਕੀ ਏ ਕੁਲੀ ਦੇ ਨਾਮ ਹੱਕ ਕੁਲੀਦ ਕੁੰਜੀ ਉਹ ਸੱਚੇ ਦਾ ਨਾਮ ਹੈ ਨਾਮ ਗੁਰੂ ਕੋਲੋਂ ਮਿਲਦਾ ਹੈ ਅੱਜ ਕੇ ਤਾਬੇ ਗੰਜ ਮਖਵੀਆ ਸਬਕ ਉਸ ਨਾਮ ਦੀ ਕੁੰਜੀਆਂ ਤਾਲਾ ਖੁੱਲਿਆ ਤੇਰੇ ਹਵਾਲੇ ਇੰਨੇ ਖਜ਼ਾਨੇ ਹੋ ਜਾਣ ਤੂੰ ਦਾਤਾ ਹੋਵੇਗਾ ਤੂੰ ਮੰਗਤਾ ਨਹੀਂ ਹੋਵੇਗਾ ਤੇ ਸੰਗਤ ਚ ਆ ਕੇ ਤੂੰ ਸਿਫਤ ਕਰੇਗਾ ਉਹਦੀ ਸਿਫਤ ਜਿਨ੍ਹਾਂ ਕੋ ਬਖਸ਼ੀਆਂ ਸੇਈ ਪੋਤੇਦਾਰ ਕੁੰਜੀ ਜਿਨ ਕੋ ਦਿੱਤੀ ਤਿਨਾ ਮਿਲੇ ਭੰਡਾਰ ਜਹ ਭੰਡਾਰੀ ਹੋਊਗੋ ਨਿਕਲੇ ਤਿਨਾ ਕੀਆ ਪ੍ਰਵਾਨ ਨਜ਼ਰ ਤਿਨਾ ਕੋ ਨਾਨਕਾ ਨਾਮ ਜਿਨ੍ਹਾਂ ਨੀ ਸਾਣ ਅਬਕੇ ਤੇਰੀ ਨਜ਼ਰ ਚਾਹੀਦੀ ਏ ਨਜ਼ਰ ਬਿਨਾਂ ਕੁਛ ਨਹੀਂ ਹੋ ਸਕਦਾ ਪਰ ਸਾਹਿਬ ਜੀ ਕਹਿੰਦੇ ਆ ਕਿ ਨਜ਼ਰ ਕਿਹਨਾਂ ਤੇ ਹੁੰਦੀ ਏ ਜਿਨ੍ਹਾਂ ਕੋਲੇ ਨਜ਼ਰ ਤਿਨਾਂ ਕੋ ਨਾਨਕਾ ਨਜ਼ਰ ਉਹਨਾਂ ਤੇ ਆ ਨਾਮ ਜਿਨ੍ਹਾਂ ਨਿਸ਼ਾਨ ਜਿਹਦੇ ਕੋਲੇ ਨਾਮ ਦਾ ਪਰਵਾਨਾ ਹੈ ਤੇ ਨਾਮ ਗੁਰੂ ਕੋਲੋਂ ਮਿਲਣਾ ਜਦੋਂ ਗੁਰੂ ਕੋਲੋਂ ਨਾਮ ਮਿਲਿਆ ਉਦੋਂ ਹੈਗਾ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈ ਆ ਕਹਿੰਦੀ ਉਹਦੀ ਸਿਫਤ ਇੰਨੀ ਹੈ ਕਿ ਮੇਰੇ ਕੋਲੇ ਸੁਰਤੀ ਨਹੀਂ ਹੈਗੀ ਕਿ ਮੈਂ ਉਹਦੀ ਸਿਫਤ ਕਰ ਸਕਾਂ ਕਿਉਂਕਿ ਉਹਦੀ ਸਿਫਤੀ ਦਾ ਅੰਤ ਨਾ ਸਿਫਤੀ
ਉਹਦੀ ਸਿਫਤ ਦਾ ਅੰਤ ਨਹੀਂ ਹੈ। ਕਿਸੇ ਕੋਲ ਕਿੰਨੀ ਤਾਕਤ ਹੋਵੇ ਉਹਦੀ ਸਿਫਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਈ ਗੁਰਦਾਸ ਜੀ ਨੇ ਰੋਮ ਰੋਮ ਕੋਟ ਮੁੱਖ ਚਾਹੇ ਤੇਰੇ ਰੋਮ ਰੋਮ ਚ ਇੱਕ ਇੱਕ ਕਰੋੜ ਮੁੱਖ ਹੋਵੇ, ਮੁੱਖ ਰਸਨਾ ਅਨੰਤ, ਤੇਰੇ ਇੱਕ ਇੱਕ ਮੁੱਖ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰਸਨਾ ਹੋਣ। ਅਣਕ ਮਨੰਤਰ ਲਓ ਕਹਿਤ ਨ ਆਵੀ, ਮਨੰਤਰ ਦੇ ਅਰਥ ਕੀਤੇ ਨੇ 72 ਯੁੱਗਾਂ ਦੀ ਚੌਂਕੜੀ, ਚਾਰ ਯੁੱਗ ਨਹੀਂ 72 ਯੁੱਗ। ਇੰਨਾ ਸਮਾਂ ਹੋਵੇ ਤੇਰੇ ਕੋਲੇ, ਤੇਰੇ ਰੋਮ ਰੋਮ ਚ ਕਰੋੜਾਂ ਮੁੱਖ ਹੋਣ, ਫਿਰ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰਸਨਾ ਹੋਣ, ਫਿਰ ਤੂੰ ਏਡਾ ਵੱਡਾ ਹੋਵੇਂ। ਕੋਟ ਬ੍ਰਹਿਮੰਡ ਭਾਰ ਚਾਰ ਤੁਲਾ ਧਾਰ ਵੇਖੇ, ਤੋਲਿਆ ਜੋ ਬਾਰ ਬਾਰ ਤੋਲ ਨਾ ਸਮਾਵੀ। ਏਡਾ ਵੱਡਾ ਹੋਵੇਂ ਕਿ ਕਰੋੜਾਂ ਬ੍ਰਹਿਮੰਡ ਨੂੰ ਤੱਕੜੀ ਚ ਪਾ ਕੇ ਬਾਰ ਬਾਰ ਤੋਲੇ, ਤੇ ਉਹ ਤੋਲਣ ਵਿੱਚ ਨਹੀਂ ਆ ਸਕਦਾ, ਉਹਦੀ ਸਿਫਤ ਦਾ ਅੰਤ ਨਹੀਂ ਆ ਸਕਦਾ। ਚਤੁਰ ਪਦਾਰਥ ਸਾਗਰ ਸਮੂਹ ਸੁਖ, ਬਿਬਦ ਬੈਕੁੰਠ ਮੋਲ ਮਹਿਮਾਨ ਅਪਾਵੀ। ਕੋਈ ਉਹਨੂੰ ਚਾਰ ਪਦਾਰਥਾਂ ਤੱਕ ਸੀਮਿਤ ਕਰ ਦੇਵੇ, ਕੋਈ ਉਹਨੂੰ ਸੁੱਖਾਂ ਦੇ ਸਮੁੰਦਰ ਸਾਗਰ ਤੱਕ ਸੀਮਿਤ ਕਰ ਦੇਵੇ, ਨਹੀਂ ਉਹਦਾ ਸਮਝ ਨਹੀਂ ਕੀਤੀ ਜਾ ਸਕਦੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਵਾਰ ਸਮਝ ਨਾ ਪਰੈ, ਹਾਂ ਇਹ ਹੋਵੇਗਾ ਤੈਨੂੰ ਉਹਦੀ ਸਿਫਤ ਦੀ ਸਮਝ ਤਾਂ ਨਹੀਂ ਆਏਗੀ, ਪਰ ਉਹਦੀ ਸਿਫਤ ਉਹਦਾ ਨਾਮ ਤੈਨੂੰ ਉਹਦੇ ਬੇਅੰਤ ਪਤਾ ਨਹੀਂ ਕਿੱਥੇ ਕਿੱਥੇ ਦੇ ਗਿਆਨ ਬਖਸ਼ੇਗਾ, ਕਿੱਥੇ ਕਿੱਥੇ ਕਰਾਏਗਾ। ਸਮਝ ਨਾ ਪਰੇ ਕਰੇ ਕੌਣ ਗੌਣ ਭੌਣ ਮਨ, ਪੂਰਨ ਬ੍ਰਹਮ ਜੋ ਸ਼ਬਦ ਸੁਣਾਵੀ। ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ਬਦ ਜੋਤ ਸਰੂਪ ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ, ਸਿਫਤ ਕਰਨ ਵਾਲਾ ਉਹਦੇ ਨਾਮ ਨੂੰ ਲੈਣ ਵਾਲਾ ਉਹ ਕਿੱਡਾ ਵੱਡਾ ਹੋ ਜਾਏਗਾ। ਜਦੋਂ ਕੋਈ ਨਦੀਆਂ ਕੋਈ ਵਹਾੜੇ ਕੋਈ ਦਰਿਆ ਸਮੁੰਦਰ ਚ ਪੈ ਜਾਂਦੇ ਨੇ, ਫਿਰ ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੇ ਨੇ, ਫਿਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਜੇ ਤੂੰ ਉਹਦੇ ਨਾਲ ਲੱਗਾ ਫਿਰ ਦੁਨੀਆਂ ਦਾ ਕਿੱਡਾ ਵੱਡਾ ਬਾਦਸ਼ਾਹ ਹੋਵੇ, ਦੁਨੀਆਂ ਦਾ ਕਿੱਡਾ ਵੱਡਾ ਆਦਮੀ ਹੋਵੇ, ਉਹ ਕਿੰਨੀ ਧਨ ਦੌਲਤ ਰੱਖਦਾ ਹੋਵੇ। ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੋਈ ਏਡਾ ਵੱਡਾ ਸਮੁੰਦਰ ਵਰਗਾ ਬਾਦਸ਼ਾਹ ਹੋਵੇ, ਪਹਾੜਾਂ ਵਰਗੇ ਖਜ਼ਾਨੇ ਹੋਣ। ਆਪਣੇ ਸਮੇਂ ਦੇ ਉੱਤੇ ਉਹ ਬੰਦਾ ਦੁਨੀਆ ਤੋਂ ਖਾਲੀ ਹੱਥ ਗਿਆ, ਜਿਹਦੇ ਕੋਲੇ ਤਵਾਰੀਖ ਤੇ ਪੰਨੇ ਕਹਿੰਦੇ ਕਿ 44 ਲੱਖ ਉੱਪਰ ਫੌਜ ਸੀ ਔਰੰਗਜ਼ੇਬ ਕੋਲੇ, ਲੇਕਿਨ ਤੂੰ ਏਡਾ ਵੱਡਾ ਹੋਵੇਂ, ਏਡਾ ਵੱਡਾ ਉਹਦੇ ਪਾਸਕੂ ਨਹੀਂ ਜਿਹਦੇ ਕੋਲੇ ਉਸ ਮਾਲਕ ਦੀ ਯਾਦ ਹੋਵੇ। ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋਣਾ ਵਿਸਰ ਹੈ, ਉਹ ਕੀੜੀ ਦੀ ਨਿਆਈ ਬਹੁਤ ਛੋਟਾ ਹੋਵੇ, ਦੁਨੀਆਂ ਨੂੰ ਬਹੁਤ ਛੋਟਾ ਗਿਣਦੀ ਹੋਵੇ, ਦੁਨੀਆਂ ਦੀ ਗਰੀਬੀ ਹੋਵੇ ਤੇ ਲੋਕ ਉਹਨੂੰ ਬਹੁਤ ਛੋਟਾ ਗਿਣਦੇ ਆ, ਪਰ ਜੇ ਉਹਦੇ ਕੋਲ ਉਸ ਵਾਹਿਗੁਰੂ ਦੀ ਯਾਦ ਹੋਵੇ ਤੇ ਯਾਦ ਰੱਖਿਓ ਉਹ ਵੱਡੇ ਫਿੱਕੇ ਪੈਂਦੇ ਨੇ, ਉਹ ਛੋਟਾ ਬਹੁਤ ਵੱਡਾ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੇ ਇਲਾਕੇ ਚ ਗਏ, ਜਿਹੜੇ ਬਹਿਬਲ ਕਲਾਂ ਚ ਗੋਲੀ ਚੱਲੀ ਸੀ ਉਸ ਨਗਰ ਚ ਸਤਿਗੁਰ ਦਾ ਵਹੀਰ ਪਹੁੰਚਿਆ ਸੀ। ਸਾਹਿਬ ਜੀ ਨੇ ਵੇਖਿਆ ਵੇਲਾ ਹੋ ਗਿਆ, ਰਹਿਰਾ ਸਾਹਿਬ ਹੋ ਗਈ, ਆਖਿਆ ਵੀ
ਲੰਗਰ ਨਹੀਂ ਬਣਾਉਣਾ ਇੰਨੇ ਵਹੀਰ ਦਾ, ਆ ਦੋ ਦੋ ਚਾਰ ਚਾਰ ਸਿੱਖ ਆਪਣੇ ਆਪਣੇ ਘਰ ਨੂੰ ਲੈ ਜਾਓ। ਹੁਣ ਲੈ ਗਏ, ਲੇਕਿਨ ਯਾਦ ਕਰਨ ਵਾਲਾ ਗੰਗਾ ਸਿੰਘ ਜੀ ਦੇ ਘਰੇ ਰੋਟੀ ਵੀ ਨਹੀਂ ਚੱਜ ਨਾਲ ਪੱਕਦੀ, ਉਹ ਬੈਠਾ ਹੋਇਆ, ਉਹਨੂੰ ਗੁਰੂ ਨੇ ਆਖਿਆ ਵੀ ਸਾਡਾ ਸਿੱਖ ਮਲਾਗਰ ਸਿੰਘ, ਇਹਨੂੰ ਤੂੰ ਲੈ ਜਾ। ਉਹਨੇ ਗੁਰੂ ਕਾ ਵਚਨ ਨਹੀਂ ਮੋੜਿਆ, ਨਹੀਂ ਕਿਹਾ ਮਹਾਰਾਜ ਮੇਰੇ ਘਰੇ ਤਾਂ ਕੁਛ ਵੀ ਨਹੀਂ ਹੈਗਾ। ਉਹਨੂੰ ਲੈ ਕੇ ਤੁਰ ਪਿਆ ਤੇ ਰਸਤੇ ਚ ਘਰ ਵਾਲੀ ਨੂੰ ਕਹਿੰਦਾ ਵੀ ਘਰੇ ਕੀ, ਕਹਿੰਦੀ ਕਲੀਆਂ ਪੀ ਲੂ, ਜੋ ਹੈਗਾ ਫਿਰ ਉਹ ਸ਼ਿਕਾਈਏ। ਘਰ ਗਏ, ਸਿੱਖ ਨੂੰ ਬਿਠਾਇਆ, ਪੀ ਲੂ ਉਬਾਲੀਆਂ, ਸ਼ਿਕਾਈਆਂ। ਕਿੱਡਾ ਸਿਦਕੀ ਹੋਵੇਗਾ ਮਲਾਗਰ ਸਿੰਘ, ਕੋਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੇਰਾ ਸਿੱਖ ਜਾਣ ਕੇ ਲੰਗਰ ਛਕਾਇਆ, ਗੁਰਸਿੱਖੀ ਬਖਸ਼ੀ, ਨਾਮਦਾਨ ਬਖਸ਼ੀ, ਕਾਲ ਕੰਟਕ ਦੂਰ ਕਰੀ, ਜਿਨ੍ਹਾਂ ਭੰਡਾਰਾਂ ਚੋਂ ਲੰਗਰ ਛਕੇ ਨੇ ਇਹ ਭੰਡਾਰੇ ਭਰਪੂਰ ਕਰੀ, ਦਿਨ ਤੂਣੇ ਰਾਤ ਚੌਗਣੀ ਕਰੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਹੁਣ ਗੰਗਾ ਸਿੰਘ ਨੂੰ ਯਾਦ ਆਉਂਦਾ ਹੈ, ਮਲਾਗਰ ਸਿੰਘ ਨੂੰ ਯਾਦ ਆਉਂਦਾ ਹੈ, ਜਿਹੜੇ ਲੈ ਕੇ ਗਏ ਨੇ ਹੋਰ, ਕਿਸੇ ਨੇ ਖੀਰ ਕੜਾ, ਕਿਸੇ ਨੇ ਸ਼ੱਕਰ, ਕਿਸੇ ਨੇ, ਪਰ ਉਹਨਾਂ ਨੂੰ ਯਾਦ ਨਹੀਂ ਹੈਗਾ ਸੀਗਾ। ਜਿਹਨੂੰ ਯਾਦ ਸੀ ਉਹਨੂੰ ਸੱਚੇ ਪਾਤਸ਼ਾਹ ਏਡਾ ਵੱਡਾ ਕਰ ਦਿੰਦੇ ਕਿ ਵੱਡੇ ਉਹਦੇ ਪਾਸ ਕੋ ਨਹੀਂ ਆਉਂਦੇ। ਸਵੇਰੇ ਆਸਾ ਕੀ ਵਾਰ ਹੋਈ, ਕਲਗੀਧਰ ਪਾਤਸ਼ਾਹ ਨੇ ਪੁੱਛਣਾ ਕੀਤਾ ਵੀ ਕਿੰਨੇ ਕੀ ਛਕਾਇਆ, ਕਿਸੇ ਨੇ ਆਖਿਆ ਮਹਾਰਾਜ ਖੀਰ ਛਕਾਈ ਸੀ, ਦੇਸੀ ਘਿਓ ਪਾਇਆ ਸੀ, ਸ਼ੱਕਰ ਪਾਇਆ ਸੀ। ਅਖੀਰ ਮਲਾਗਰ ਸਿੰਘ ਨੂੰ ਆਖਿਆ, ਮਲਾਗਰ ਸਿੰਘ ਤੂੰ ਕੀ ਛੱਕ ਆਇਆ? ਆਖਿਆ ਪਾਤਸ਼ਾਹ ਉਹ ਤਾਂ ਛੱਕ ਕੇ ਆਇਆ ਜਿਹੜਾ ਅੱਜ ਤੱਕ ਪਹਿਲਾਂ ਛਕਿਆ ਹੀ ਨਹੀਂ, ਤੇਰੇ ਸਿੱਖ ਨੇ ਕੁਛ ਕੋਲੇ ਰੱਖਿਆ ਹੀ ਨਹੀਂ, ਸਾਰਾ ਮੈਨੂੰ ਹੀ ਛਕਾ ਦਿੱਤਾ। ਕਲਗੀਧਰ ਪਾਤਸ਼ਾਹ ਕਹਿੰਦੇ ਆ ਜਿਹਨੇ ਮੇਰੇ ਸਿੱਖ ਨੂੰ ਸਾਰਾ ਕੁਛ ਛਕਾ ਦਿੱਤਾ, ਮੈਂ ਉਹਨੂੰ ਸਾਰਾ ਕੁਛ ਦੇ ਦਿੱਤਾ। ਇਹ ਸਰਦਾਰ ਹੋਣਗੇ, ਇਹਦੇ ਨਾਂ ਹੋਣਗੇ, ਅਮਰ ਰਹਿਣਗੇ, ਇਹਦੀ ਕੁੱਲ ਵਧੇਗੀ, ਇਹਦੀਆਂ ਪੀੜ੍ਹੀਆਂ ਚੱਲਣਗੀਆਂ। ਤੇ ਪਿੰਡ ਵਾਲੇ ਲੋਕ ਬੋਲ ਤੇ ਜਿਹੜੇ ਵੱਡਿਆਂ ਘਰਾਂ ਵਾਲੇ ਸੀ, ਹੁਣ ਉਹਨਾਂ ਨੂੰ ਵਾਹਿਗੁਰੂ ਯਾਦ ਨਹੀਂ ਸੀ ਹੈਗਾ। ਉਹ ਕਹਿੰਦੇ ਪਾਤਸ਼ਾਹ ਕਹਿੰਦੇ ਹਾਂ ਇਹਦੇ ਘਰੇ ਕੱਖ ਵੀ ਨਹੀਂ ਹੈਗਾ, ਐਵੇਂ ਝੂਠੇ ਵਾਰ ਤੁਹਾਡੇ ਕੋਲ ਲਈ ਜਾਂਦਾ। ਸਤਿਗੁਰ ਨੇ ਗੰਗਾ ਸਿੰਘ ਨੂੰ ਖੜਾ ਕਰ ਲਿਆ। ਗੰਗਾ ਸਿੰਘ ਆ ਮਲਾਗਰ ਸਿੰਘ ਕਹਿੰਦਾ ਮੈਂ ਆਹ ਕੁਛ ਛਕਿਆ, ਪਹਿਲਾਂ ਛਕਿਆ ਹੀ ਛਾਸਾ, ਸਾਰਾ ਕੁਛ ਮੈਨੂੰ ਛਕਾਤਾ। ਆ ਪਿੰਡ ਵਾਲੇ ਕਹਿੰਦੇ ਤੇਰੇ ਘਰੇ ਕੱਖ ਵੀ ਨਹੀਂ ਹੈਗਾ। ਕਹਿੰਦੇ ਮਹਾਰਾਜ ਪਿੰਡ ਵਾਲੇ ਸੱਚੇ ਆ, ਮੇਰੇ ਘਰੇ ਕੋਈ ਅੰਨ ਨਹੀਂ ਸੀ ਹੈਗਾ, ਮੇਰੇ ਘਰੇ ਦੁੱਧ ਘਿਓ ਸ਼ੱਕਰ ਨਹੀਂ ਸੀ ਹੈਗਾ, ਮੇਰੇ ਘਰੇ ਸੁੱਕੀਆਂ ਪੀਲੂ ਸੀ।

ਸਤਿਗੁਰ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ, ਉਹ ਵੱਡੇ ਖਾਲੀ ਰਹਿ ਗਏ। ਸਾਹਿਬ ਜੀ ਕਹਿੰਦੇ ਏਡਾ ਛੋਟਾ ਹੋਵੇ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨ ਹੋਣਾ ਵੀ ਸਰ ਹੈ। ਉਹ ਫਿਰ ਫਰਮਾਉਂਦਾ ਹੈ, ਅੰਤ ਨਾ ਸਿਫਤੀ ਕਹਿ ਨਾ ਅੰਤ, ਕਹਿੰਦਾ ਉਹਦੀ ਸਿਫਤ ਦਾ ਅੰਤ ਨਹੀਂ ਆ ਸਕਦਾ। ਜੇ ਉਹਦੀ ਸਿਫਤ ਦਾ ਅੰਤ ਨਹੀਂ ਆ ਸਕਦਾ, ਫਿਰ ਕੀ ਉਹਦੀ ਸਿਫਤ ਨਹੀਂ ਕਰਨੀ ਚਾਹੀਦੀ? ਨਹੀਂ, ਉਹਦੀ ਸਿਫਤ ਕਰਨੀ ਚਾਹੀਦੀ ਏ। ਉਹਦੀ ਸਿਫਤ ਜੇ ਸਮਝ ਕਰ ਜਾਵੇ, ਆ ਜਾਵੇ ਕਿ ਮੈਂ ਉਹਨੂੰ ਵਾਹ ਵਾਹ ਕਰਨਾ। ਇਸਲਾਮ ਦੀ ਦੁਨੀਆਂ ਚ ਕੋਈ ਚੀਜ਼ ਵੇਖ ਕੇ ਕਹਿੰਦੇ ਮਾਸ਼ਾ ਅੱਲਾ, ਸਤਿਗੁਰ ਨੇ ਸਾਨੂੰ ਗੁਰਮੰਤਰ ਦਿੱਤਾ ਕਿ ਜਦੋਂ ਤੂੰ ਕੁਛ ਵੇਖੇ ਤੇ ਤੂੰ ਆਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਹਦੀ ਸਿਫਤ ਕਹਿਣ ਵਿੱਚ ਅੰਤ ਨਹੀਂ ਆ ਸਕਦਾ। ਅੰਤ ਨਾ ਕਰਨਾ, ਦੇਣ ਨਾ ਅੰਤ, ਉਹਦੇ ਕੀਤਿਆਂ ਦਾ ਵੀ ਅੰਤ ਨਹੀਂ ਆ ਸਕਦਾ। ਉਹ ਇੰਨੀਆਂ ਕੁ ਦਾਤਾਂ ਦਿੰਦਾ ਹੈ ਕਿ ਉਹਦੀਆਂ ਦਾਤਾਂ ਦੇਣ ਦਾ ਵੀ ਅੰਤ ਨਹੀਂ ਆ ਸਕਦਾ। ਸਾਨੂੰ ਇਹ ਵੀ ਆਖਿਆ ਵੀ ਜੋ ਮੰਗਣਾ ਚਾਹੇ ਤੂੰ ਲੈ ਸਕਦਾ ਗੁਰੂ ਕੋਲੋਂ, ਲੇਕਿਨ ਲਈ ਇਸ ਕਰਕੇ ਕਿ ਦਾਤਿਆ ਮੈਂ ਤੇਰਾ ਵਾਂ, ਜੇ ਮੇਰੇ ਕੋਲ ਨਾ ਹੋਈ ਲਾਜ ਲੱਗੇਗੀ, ਕਿਉਂਕਿ ਅਸੀਂ ਇੱਕ ਜੰਗਲਾਂ ਚ ਬਹਿਣ ਵਾਲੇ ਤੇ ਹੈ ਨਹੀਂ। ਜਨ ਕੋ ਪ੍ਰਭ ਸੰਗੇ ਅਸਨੇ ਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਹੋ। ਤੂੰ ਮੇਰਾ ਮਿੱਤਰ ਏ, ਮੈਂ ਤੇਰੀ ਸਿਫਤ ਕਰਦਾ ਤੇ ਤੇਰੇ ਘਰੇ ਸਭ ਕੁਛ ਏ, ਮੈਂ ਤੇਰਾ ਹੋ ਗਿਆ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਇੱਥੇ ਮਾਣ ਦਾ ਅਰਥ ਇੱਜ਼ਤ। ਇਹਨੂੰ ਇੱਜ਼ਤ ਦੇਵੀ ਤਾਂ ਕਿ ਤੇਰਾ ਮੇਰੀ ਇੱਜ਼ਤ ਤੇਰੀ ਇੱਜ਼ਤ ਹੋਵੇ। ਮੈਨੂੰ ਤਾਕਤ ਦੇਵੀ ਤਾਂ ਕਿ ਤੇਰੀ ਤਾਕਤ ਤੇ ਕੱਲ ਗੱਲ ਉੜ ਪੈ ਜੇ ਕਿ ਸਿਰ ਫਿਰੇ ਨਾਲ, ਤੇ ਤੇਰੀ ਤਾਕਤ ਜੇ ਮੇਰੀ ਜਾਇਦਾਦ ਕਰ ਕਰਨਗੇ ਤੇ ਮੈਂ ਕਹਾਂਗਾ ਉਹਦੀ ਤਾਕਤ ਤੇਰੀ ਜਾਇਦਾਦ ਕਰ ਹੋਏਗੀ। ਔਰ ਜਿੰਨੀ ਇੱਜ਼ਤ ਸਿੱਖ ਪੰਥ ਕੋਲੇ ਆ, ਜਿੰਨੀ ਤਾਕਤ ਸਿੱਖਾਂ ਕੋਲੇ ਆ, ਉਹ ਇੱਕ ਨੰਬਰ ਦੀ ਹੈ। ਅਜੇ ਤਾਂ ਕੱਲ ਜਾਰ ਹੋਇਆ ਹੈ ਸ਼ਹੀਨ ਬਾਗ ਦਾ ਮੋਰਚਾ, 57 ਮੁਲਕ ਇਸਲਾਮ ਦੇ ਹੁੰਦੇ ਹੋਇਆ ਫੇਲ ਹੋ ਗਏ ਤੇ ਸਿੱਖਾਂ ਦੇ ਕੋਲ ਕੋਈ ਮੁਲਕ ਨਹੀਂ ਹੈਗਾ। ਇਹ ਸਭ ਨੇ ਮੰਨ ਲਿਆ ਕਿ ਦਿੱਲੀ ਵਾਲਾ ਮੋਰਚਾ ਸਿੱਖਾਂ ਦੇ ਸਿਰ ਦੇ ਉੱਤੇ ਸੀ। ਜੇ ਦੁਨੀਆਂ ਦੇ ਵਿੱਚ ਤਾਕਤਵਰ ਜਰਨੈਲ ਕੱਢਿਆ ਗਿਆ ਤੇ ਉਹ ਸਿੱਖ ਦਾ ਨਾਂ ਆਇਆ ਸਰਦਾਰ ਹਰੀ ਸਿੰਘ ਨਲੂਏ ਦਾ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਧਨ ਦੌਲਤ। ਸਾਡੇ ਘਰ ਮਾਇਆ ਹੈ ਤ੍ਰਿਸ਼ਨਾ, ਮਾਇਆ ਨਾਮ ਗਰਭ ਜੋਣ ਦਾ, ਦੌਲਤ ਸਾਡੇ ਘਰੇ ਗੁਜਰਾਨ ਆਖਿਆ ਕਿ ਇਹ ਗੁਜਰਾਨ ਹੈ ਮੇਰਾ, ਮੈਂ ਵੰਡਣ ਵਾਲਾ ਵਾਂ, ਮੈਨੂੰ ਤੂੰ ਪਾਤਸ਼ਾਹ ਬਣਾਇਆ ਹੈ। ਇਸ ਵਾਸਤੇ ਧਨ ਲਖਮੀ, ਵਿਦਵਾਨਾਂ ਨੇ ਲਖਮੀ ਦੇ ਅਰਥ ਧੀ ਕੀਤੇ ਆ। ਦੁਨੀਆਂ ਚ ਕਿਸੇ ਨੇ ਧੀ ਨਹੀਂ ਮੰਗੀ ਸੀ, ਗੁਰੂ ਨਾਨਕ ਦਾ ਘਰ ਏ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਸੀਰ ਖਾਨ ਇੱਕ ਕੰਨਿਆ ਹੋਵੇ, ਨਹੀਂ ਤੇ ਮਾਂ ਗਿਸ ਬਗੋਵੇ ਸੁੱਤ ਪੁੱਤਰ। ਮੈਂ ਤੇਰੇ ਕੋਲ ਇਹ ਸਾਰੀਆਂ ਦਾਤਾਂ ਮੰਗਦਾ, ਮੈਂ ਤੈਥੋਂ ਕਿਉਂ ਮੰਗਿਆ ਇਹ ਪੁੱਤਰ? ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਤੇਰੀ ਸਿਫਤ ਕਰਨਾ, ਤੇਰਾ ਨਾਮ ਧਰਮ ਜਿਹੜਾ ਹੈ ਉਹ ਦੁਨੀਆਂ ਚ ਚੱਲਦਾ ਰਹੇ, ਮੈਂ ਤੇਰੇ ਧਰਮ ਕਰਕੇ ਮੰਗਦਾ। ਮੁਕਤ ਜੁਗਤ ਭੁਗਤ ਪੂਰਨ, ਆੜ ਦੁਨੀਆਂ ਦੇ ਬੰਧਨ ਨੇ, ਮੈਂ ਇਹਨਾਂ ਤੋਂ ਮੁਕਤ ਹੋ। ਮੈਨੂੰ ਅਕੀਰਲੇ ਸਮੇਂ ਜਮਦੂਤਾਂ ਨਾਲ ਡਰ ਹੀ ਨਾ ਹੋਵੇ। ਜੁਗਤ ਤੇਰੇ ਨਾਲ ਜੁੜਨ ਦੀ ਜੁਗਤੀ ਹੋਏ। ਪਰਮਾਨੰਦ ਪਰਮ ਨਿਧਾਨ, ਪਰਮ ਆਨੰਦ ਆਤਮਿਕ ਮੰਡਲ, ਉਹ ਪਰਮ ਖਜ਼ਾਨਾ, ਐਸੇ ਆਨੰਦ ਵਿੱਚ ਹੋਵਾਂ ਤੇਰੀ ਸਿਫਤ ਕਰਦਿਆਂ ਹੋਇਆਂ ਕੋਈ ਬੰਦ ਬੰਦ ਕੱਟ ਦੇਵੇ, ਕੋਈ ਖੋਪੜੀ ਲਾ ਦੇਵੇ। ਤੇਰੀ ਸਿਫਤ ਹੋਵੇ ਤੇ ਦੁੱਖ ਵਿਆਪਦਾ ਨਹੀਂ,
तेरी सिफत ना होवे समुंद सहा सुल्तान।

0: ਜਕਰੀਆ ਖਾਂ ਬਹੁਤ ਵੱਡਾ ਸੀਗਾ। ਤਾਰੂ ਸਿੰਘ ਧਨ ਦੌਲਤ ਕਰਕੇ ਇੰਨਾ ਅਮੀਰ ਨਹੀਂ ਸੀ। ਤਾਰੂ ਸਿੰਘ ਨੂੰ ਚਰਖੜੀ ਚਾੜਿਆ, ਪਿੰਡਾਂ ਚ ਘਸੀਟਿਆ, ਅੰਗ ਤੋੜੇ ਤੇ ਖੋਪਰੀ ਲਾਈ। ਰਾਮਗੜੀਆਂ ਸਿੰਘਾਂ ਨੇ ਜਿਹੜੀ ਖੱਡ ਸਿੱਟੇ ਖੱਡ ਚ ਕੱਢ ਕੇ ਲਿਆਂਦਾ, ਲਿਆ ਕੇ ਉਹਦਾ ਆੜ ਤੋੜ ਕਰਾਉਣ ਲੱਗੇ, ਨਾਲੇ ਹੰਝੂ ਵਗਾਉਣ ਲੱਗੇ। ਜਕਰੀਆ ਖਾਨ ਨੂੰ ਕੁਛ ਕਿਸੇ ਨੇ ਕੀਤਾ, ਕੀ ਹੋਇਆ? ਸੂਰ ਉੱਠੀ ਤੇ ਖਾਨ ਨੂੰ ਤਰਸ ਉੱਠਿਆ, ਭਾਈ ਬਹੁਤ ਦੁਹਾਈ ਹਾਲ ਪਾ ਰਿਹਾ ਏ। ਵੈਦ ਹਕੀਮ ਸੱਦੇ ਸੀ, ਯੂਨਾਨੀ, ਬਹੁਤ ਸਾਰੇ ਯੂਨਾਨੀ ਹਕੀਮ ਸੱਦੇ ਕਿਸੇ ਦੇ ਵਾਸਤੇ। ਦਾਰੂ ਕਿਸੇ ਦੇ ਕੁਛ ਨਹੀਂ, ਸਾਰੇ ਆਏ। ਅਖੀਰ ਰਾਮਗੜੀਆਂ ਸਿੰਘਾਂ ਨੂੰ ਸੱਦਿਆ ਸੀ ਵੀ ਉਹਨਾਂ ਕੋਲ ਅਰਦਾਸ ਕਰਦੇ, ਕਹਿੰਦੇ ਨੀ ਅਸੀਂ ਨੀ ਕਹਿ ਸਕਦੇ, ਪਤਾ ਨੀ ਮੂੰਹ ਚ ਕੀ ਕਹਿ ਦੇਣਾ। ਸਵੇਕ ਸਿੰਘ ਸੱਦਿਆ ਸੀਗਾ, ਅਰਦਾਸ ਕੀਤੀ, ਕਹਿੰਦੇ ਹਾਂ ਇਹਨਾਂ ਨੇ ਗੱਲ ਮਾੜੀ ਆਖੀ ਸਿੱਖੀ ਨੂੰ, ਇਹ ਧਨ ਦੌਲਤ ਨਸ਼ੇ ਚ ਭੁੱਲ ਗਿਆ ਸੀ ਵਾਹਿਗੁਰੂ ਨੂੰ। ਕਹਿੰਦਾ ਇਹ ਮੈਂ ਸਿੱਖੀ ਜੁੱਤੀਆਂ ਨਾਲ ਕੱਢ ਰਹੀ ਹੈ, ਸਵੇਕ ਸਿੰਘਾ ਇਹਨੂੰ ਲੈ ਕੇ ਜਾਣਾ, ਜੁੱਤੀਆਂ ਦੇ ਨਾਲ ਅੱਗੇ ਰੱਖ ਜਾਣਾ। ਸਾਹਿਬ ਜੀ ਕਹੇ ਤੈਨੂੰ ਵਿਸਰੇ ਨਾ, ਉਹਦੀਆਂ ਦਾਤਾਂ ਦਾ ਪਤਾ ਨੀ, ਤੇਰੀ ਰਸਨਾ ਤੇ ਕਿੰਨੀਆਂ ਦਾਤਾਂ ਦੇਗਾ। ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ। ਉਹਦਾ ਵੇਖਣ ਚ ਅੰਤ ਨਹੀਂ ਆ ਸਕਦਾ, ਸੁਣ ਚ ਅੰਤ ਨਹੀਂ ਆ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਕਹਿੰਦੇ ਉਹਦੇ ਜਪਣ ਦਾ ਵੀ ਉਹ ਆਖੇ ਇੰਨਾ ਅੰਤ ਨਹੀਂ, ਕੇਵਲ ਤੇਰੇ ਮਨ ਵਿੱਚ ਉਹਦਾ ਮੰਤਰ ਹੋਵੇ। ਅੰਤ ਨਾ ਜਾਪੈ ਕੀਤਾ ਆਕਾਰ, ਉਹਦੇ ਕੀਤੀ ਆ ਕੁਦਰਤ ਦਾ ਕਾਰ ਦਾ ਅੰਤ ਨਹੀਂ ਪਾਇ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ, ਉਹਦਾ ਪਾਰਾਵਾਰ ਕੋਈ ਅੰਤ ਨਹੀਂ ਪਾ ਸਕਦਾ। ਅੰਤ ਕਾਰਨ ਕੇ ਤੇ ਬਿਲੜਾਹੇ, ਕਿੰਨਿਆਂ ਨੇ ਵਰਾਸ ਕੀਤਾ, ਖੋਜੀ ਹੋਏ ਡਾਰਵਨ ਸਾਹਿਬ ਕੋਲ ਵੀ ਇੰਜ ਹੋਇਆ ਇੰਜ ਹੋਇਆ, ਲੇਕਿਨ ਦੁਨੀਆਂ ਤੋਂ ਵਰਲਾਪ ਕਰਦੇ ਤੁਰ ਗਏ ਨੇ, ਕਿਉਂਕਿ ਅੰਤ ਪਾਉਣ ਤੁਰ ਸੀ। ਤਾਂ ਕਿ ਅੰਤ ਨਾ ਪਾਏ ਜਾਹੇ, ਉਹਦਾ ਅੰਤ ਨੀ ਪਾਉਣ, ਬੇਅੰਤ ਬੇਅੰਤ ਕਹਿ ਜਾ ਸਕਦਾ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਉਹਦਾ ਅੰਤ ਨੀ ਪਾਇ। ਬਸ ਉਹਨੂੰ ਕਹੀਏ ਵੱਡਿਓ ਵੱਡਾ, ਵੱਡਿਓ ਵੱਡਾ, ਵੱਡਾ ਸਾਹਿਬ ਉੱਚਾ ਥਾਓ, ਉਹ ਮੇਰਾ ਸਾਹਿਬ ਵੱਡਾ ਹੈ, ਉਹਦਾ ਥਾਂ ਉੱਚਾ ਹੈ, ਉੱਚੇ ਹੋਣ ਵਾਸਤੇ ਉਹਦਾ ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਂ ਉੱਚੇ ਉੱਚਾ ਹੈ। ਇਹ ਵਰਡ ਉੱਚਾ ਹੋਵੇ ਕੋਏ, ਕੋਈ ਆਖੇ ਮੈਂ ਏਡਾ ਉੱਚਾ, ਉੱਚਾ ਨਹੀਂ ਹੋ ਸਕਦਾ। ਤਿਸ ਉੱਚੇ ਕੋ ਜਾਣੈ ਸੋਏ, ਜੇਵੜ ਆਪ ਜਾਣੇ ਆਪ ਆਪ, ਉਹ ਕਿੱਡਾ ਵੱਡਾ ਉਹ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਨਾਨਕ ਨਦਰੀ ਕਰਮੀ ਦਾਤ, ਉਹ ਵਾਹਿਗੁਰੂ ਅਕਾਲ ਪੁਰਖ ਦੀ ਦਾਤ ਏ, ਜਿਸ ਦੇ ਉੱਤੇ ਉਹ ਕਿਰਪਾ ਕਰ ਦੇਵੇ, ਨਦਰ ਕਰ ਦੇਵੇ, ਉਹਨੂੰ ਉਹ ਦਾਤ ਮਿਲਦੀ ਏ। ਜਿਹਨੂੰ ਦਾਤ ਮਿਲਦੀ ਉਹਦੇ ਸ਼ੁਕਰ ਗੁਜ਼ਾਰ ਹੋ ਜਾਂਦਾ ਹੈ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇੱਕ ਮਹੀਨਾ ਇਸ ਦਰਬਾਰ ਸੇਵਾ ਲਈ, ਸਭ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾੜ ਲਾ ਲਿਆ, ਉਹਨਾਂ ਦੇ ਸ਼ੁਕਰ ਗੁਜ਼ਾਰ। ਫਿਰ ਗੁਰੂ ਕੀਆਂ ਸੰਗਤਾਂ ਜਿਹੜਾ ਇੰਨਾ ਮਾਣ ਦਿੰਦੀਆਂ ਨੇ, ਉਪਰੰਤ ਸਾਡੇ ਉਸਤਾਦਾਂ ਦਾ ਜਿਨ੍ਹਾਂ ਨੇ ਇੰਨਾ ਪੜ੍ਹਾਇਆ, ਉਪਰੰਤ ਪ੍ਰਬੰਧਕ ਸੱਜਣ ਜਿਨ੍ਹਾਂ ਨੇ ਸਥਾਨ ਬਣਾਏ ਤੇ ਅਸੀਂ ਆ ਕੇ ਪ੍ਰਚਾਰ ਕਰਦੇ ਹਾਂ। ਔਰ ਮੈਂ ਸਪੈਸ਼ਲ ਧੰਨਵਾਦ ਕਰਦਾ ਪ੍ਰਬੰਧਕ ਸੱਜਣਾਂ ਦਾ ਕਿ ਮੇਰੀ ਆਉਂਦਿਆਂ ਸਿਰ ਢਿੱਲੀ ਹੋ ਗਈ, ਮੈਂ ਵਾਪਸ ਜਾਣ ਦਾ ਮਨ ਬਣਾ ਲਿਆ ਸੀ। ਬੈਨੀਵਾਲ ਜੀ ਆਏ, ਕਹਿਣ ਲੱਗੇ ਨਹੀਂ ਤੁਹਾਨੂੰ ਦਵਾਈ ਦਿੰਦੇ ਹਾਂ, ਤੁਸੀਂ ਲਾ ਕੇ ਸਮਾਂ ਜਾਇਓ ਜੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਨਹੀਂ ਤਾਂ ਮੇਰਾ ਤਾਂ ਮਨ ਦੂਜੇ ਦਿਨ ਹੀ ਇੰਡੀਆ ਵਾਪਸ ਜਾਣ ਨੂੰ ਹੋ ਗਿਆ ਸੀਗਾ। ਕੁਦਰਤੀ ਰੱਬ ਵੱਲੋਂ ਸਿਹਤ ਢਿੱਲੀ ਹੋਈ ਸੀ। ਮੈਥੋਂ ਗੁਰਮਤ ਦਾਇਰੇ ਤੋਂ ਬਾਹਰ ਜਾ ਕੇ ਕੋਈ ਅਲਫਾਜ਼ ਨਿਕਲ ਗਿਆ ਹੋਵੇ, ਮੈਂ ਸੰਗਤ ਦਾ ਖਿਮਾ ਜਾ ਚੁੱਕਾ। ਗੁਰਮਤ ਅਨੁਸਾਰ ਕਹਿਣਾ, ਅਸੀਂ ਉਹਦੇ ਕੂਕਰ ਹਾਂ। ਔਰ ਖਾਸ ਕਰਕੇ ਦਾਸ ਦਾ ਤਖ਼ਤ ਸਾਹਿਬ ਦਾ ਪ੍ਰਚਾਰ ਕਰਿਆ 12 ਸਾਲ, ਵੀ ਉਸ ਤਖ਼ਤ ਸਾਹਿਬ ਨੂੰ ਲਾਜ ਨਾ ਲੱਗੇ, ਸੱਚ ਕਹਿਣਾ ਸਾਡਾ ਹੱਕ ਬਣਦਾ। ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ, ਧਰਤ ਸੁਭਾਅ ਵਿੱਚ ਤਾਲ ਸੁਭਾਅ ਵਿੱਚ ਅੰਮ੍ਰਿਤ ਅਛਾਇਆ ਰਾਮ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਮਨਾਉਂਦੇ ਹੋਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਚਾਰ ਹਫ਼ਤਿਆਂ ਤੋਂ ਅਲਾਹੀ ਬਾਣੀ ਦੀ ਕਥਾ ਸੰਗਤਾਂ ਨੂੰ ਸ਼ਰਵਣ ਕਰਵਾਈ ਹੈ, ਉਹਨਾਂ ਦਾ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਹਾਰਦਿਕ ਹਾਰਦਿਕ ਧੰਨਵਾਦ ਜੀ। ਅਤੇ ਮੈਂ ਹੁਣ ਬੇਨਤੀ ਕਰਾਂ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਵੇ, ਅਤੇ ਗਿਆਨੀ ਜੀ ਨੂੰ ਬੇਨਤੀ ਹੈ ਕਿ ਉਹ ਸਨਮਾਨ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰਾਂ ਕਿ ਬੀਬੀ ਕਮਲ ਕੌਰ ਜੀ ਨੂੰ ਵੀ ਸਨਮਾਨ ਕੀਤਾ ਜਾਵੇ, ਉਹ ਲੰਗਰ ਦੇ ਵਿੱਚ ਵੀ ਬਹੁਤ ਸੇਵਾ ਕਰਦੇ ਨੇ ਅਤੇ ਇੱਧਰ ਪ੍ਰਸ਼ਾਦ ਦੀ ਵੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਬਾਕੀਆਂ ਨੂੰ ਬੇਨਤੀ ਆ, ਸੇਵਾ ਦੇ ਪਾਸੇ ਧਿਆਨ ਦਿਓ, ਬਹੁਤਾ ਸੇਵਾ ਕਰਿਆ ਕਰੋ। ਅਤੇ ਹੁਣ ਮੈਂ ਬੇਨਤੀ ਕਰਾਂ ਸਾਡੇ ਧਾਰਮਿਕ ਕਮੇਟੀ ਦੇ ਚੇਅਰਮੈਨ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਜੀ ਨੂੰ ਉਹ ਸਟੇਜ ਸੰਭਾਲਣਗੇ, ਅੱਗੇ ਬਾਕੀ ਥੋੜ੍ਹੇ ਸਨਮਾਨ ਕਰਨੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਗੋਦਾਂ ਦੇ ਘੁਮਾ ਰਹੀ ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ 'ਤੇ ਜੋ ਆਪਾਂ ਗੁਰਪੁਰਬ ਮਨਾ ਰਹੇ ਹਾਂ, ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਅਤੇ ਜੋ ਇੱਕ ਮਹੀਨੇ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾ ਰਹੇ ਸਾਂ, ਉਸ ਦੇ ਵਿੱਚ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਭਾਈ ਲਖਵਿੰਦਰ ਸਿੰਘ ਹੋਣਾ ਕੀਤੀ, ਧੰਨਵਾਦ ਕਰਦੇ ਹਾਂ ਉਹਨਾਂ ਦਾ। ਨਾਲ ਦੀ ਨਾਲ ਰੋਜ਼ਾਨਾ ਜਪਜੀ ਸਾਹਿਬ ਅਤੇ ਆਪਣੇ ਸ਼ਾਮ ਨੂੰ ਕਥਾ ਦੇ ਵਿੱਚ ਹੁੰਦਾ ਸੀਗਾ, ਅਤੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਸਹਿਜ ਪਾਠ ਦੀ ਵੀ ਅੱਜ ਸਵੇਰੇ ਭੋਗ ਪਾਏ ਹਨ। ਅਤੇ ਆਪਣੇ ਕੋਲ ਸਿੰਘ ਸਾਹਿਬ ਵੀ ਅੱਜ ਪਹੁੰਚੇ, ਉਹਨਾਂ ਨੂੰ ਵੀ ਜੀ ਐਂ ਕਹਿੰਦੇ ਹਾਂ। ਗਿਆਨੀ ਜਸਵਿੰਦਰ ਸਿੰਘ ਜੀ ਆਪਣੇ ਕੋਲ ਪਹੁੰਚੇ ਹਨ ਅੱਜ ਵਿਸ਼ੇਸ਼ ਤੌਰ ਦੇ ਉੱਤੇ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਆਪਣੇ ਪਿੱਛੇ ਸਾਰੀਆਂ ਫੌਜਾਂ ਨੂੰ ਮੈਂ ਬੇਨਤੀ ਕਰਦਾ ਵੀ ਇੱਥੇ ਲਾਗੇ ਆ ਜਾਣ। ਆਪਣੇ ਆਪਾਂ ਨੂੰ ਬਹੁਤ ਹੀ ਵੱਡੇ ਭਾਗ ਹਨ ਵੀ ਆਪਾਂ ਇਹ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਵਾਸਤੇ ਆਪਾਂ ਗੱਤਕੇ ਦੀਆਂ ਜੋ ਇੱਥੇ ਅਖਾੜਾ ਚੱਲਦਾ ਹੈ ਉਸ ਦੇ ਵਿੱਚ ਬੱਚੇ ਪੇਰੈਂਟਸ ਅਤੇ ਸਪੈਸ਼ਲੀ ਉਸਤਾਦ ਭਾਈ ਬਲਬੀਰ ਸਿੰਘ ਜੀ ਬਹੁਤ ਹੀ ਜ਼ਿਆਦਾ ਮਿਹਨਤ ਕਰਾਉਂਦੇ ਹਨ ਬੱਚਿਆਂ ਦੀ, ਅਤੇ ਉਹ ਮਿਹਨਤ ਦਾ ਜਿਹੜਾ ਫਲ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਆਪਾਂ ਇੱਥੇ ਜੋਰੇ ਤੇਗ ਦੋ ਤਿੰਨ ਵਾਰੀ ਦੋ ਸਾਲ ਪਿਛਲੇ ਦੋ ਸਾਲ ਕਰਾਇਆ ਵੀ, ਉਸ ਦੇ ਵਿੱਚ ਪਹਿਲੇ ਸਾਲ ਜੂਨੀਅਰ ਟੀਮ ਆਪਣੀ ਜਿੱਤੀ ਸੀਗੀ ਫਸਟ, ਦੂਸਰੇ ਸਾਲ ਸੀਨੀਅਰ ਜਿੱਤੀ ਸੀਗੀ। ਅਤੇ ਇਸ ਸਾਲ ਜੋ ਜੋਰੇ ਤੇਗ ਫਰੀਮਾਟ ਗੁਰਦੁਆਰਾ ਸਾਹਿਬ ਕਰਾਇਆ ਗਿਆ ਸੀਗਾ, ਅਤੇ ਉਸ ਦੇ ਵਿੱਚ ਆਪਣੀ ਮਾਣ ਵਾਲੀ ਗੱਲ ਇਹ ਆ ਵੀ ਦੋਵੇਂ ਹੀ ਟੀਮਾਂ ਆਪਣੀਆਂ ਜਿਹੜੀਆਂ ਸੀਨੀਅਰ ਅਤੇ ਜੂਨੀਅਰ ਜਿਹੜੀਆਂ ਦੋਵੇਂ ਟੀਮਾਂ ਉਹ ਫਸਟ ਆਈਆਂ ਹਨ। ਸੋ ਬਹੁਤ ਹੀ ਵਧਾਈ ਦੇ ਪਾਤਰ ਹੋ ਸਾਰੇ। ਮੈਂ ਜਕਾਰਾ ਲਾਉਂਦਾ ਹਾਂ ਜਿਹੜੀਆਂ ਵਿਨਿੰਗ ਟੀਮਾਂ ਦੇ ਵਾਸਤੇ, ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਉਸ ਦਾ ਜਵਾਬ ਦੇਣਾ। ਬੋਲੇ ਸੋ ਨਿਹਾਲ। ਸੋ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਅਤੇ ਨਾਲ ਦੀ ਨਾਲ ਉਸਤਾਦਾਂ ਨੂੰ ਅਤੇ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ। ਇਸ ਦੇ ਵਿੱਚ ਆਪਾਂ 6 ਟੀਮਾਂ ਜਿਹੜੀਆਂ ਸਨ ਉਸ ਦੇ ਵਿੱਚ ਐਂਟਰ ਕਰਾਈਆਂ ਸਨ। ਜਿਹੜਾ ਜੋਹਰੇ ਤੇਗ ਹੁੰਦਾ ਉਸ ਦੇ ਵਿੱਚ ਕੈਨੇਡਾ ਤੋਂ ਵੀ ਟੀਮਾਂ ਆਉਂਦੀਆਂ ਅਤੇ ਸਾਰੇ ਯੂਨਾਈਟਿਡ ਸਟੇਟ ਦੇ ਅੱਡ ਅੱਡ ਸ਼ਹਿਰਾਂ ਤੋਂ ਆਉਂਦੀਆਂ ਹਨ, ਨਿਊਯਾਰਕ ਲਾ ਲਓ, ਇੰਡੀਆਨਾ, ਟੈਕਸਿਸ ਤੋਂ ਜਾਂ ਹੋਰ ਇੱਧਰੋਂ ਸਰੀ ਤੋਂ, ਟੋਰਾਂਟੋ ਤੋਂ, ਸਿਆਟਲ ਤੋਂ। ਸੋ ਉਹ ਸਾਰੀਆਂ ਟੀਮਾਂ ਦੇ ਵਿੱਚ ਉੱਭਰ ਕੇ ਨੰਬਰ 1 ਤੇ ਆਉਣਾ ਬਹੁਤ ਹੀ ਮਾਣ ਵਾਲੀ ਗੱਲ ਹੈ, ਅਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਮਾਣ ਬਖਸ਼ਿਆ ਹੈ ਧੰਨਵਾਦ ਤੁਹਾਡਾ ਮਹਾਰਾਜ ਜੀ, ਤੁਸੀਂ ਸਾਨੂੰ ਇਹ ਮਾਣ ਦਿੱਤਾ ਹੈ ਅਤੇ ਕਿਰਪਾ ਕਰਨੀ ਸਾਨੂੰ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਬੱਚਿਆਂ ਨੂੰ ਹੋਰ ਮਿਹਨਤ ਕਰਨ ਦਾ ਬਲ ਬਖਸ਼ਣਾ। ਅਤੇ ਪਹਿਲਾਂ ਮੈਂ ਸਾਰੀਆਂ ਟੀਮਾਂ ਨੂੰ ਜਿਹੜੀਆਂ ਇਹਦੇ ਵਿੱਚ ਭਾਗ ਲਈਆਂ ਸਨ, ਦੋ ਜਿਹੜੀਆਂ ਜੂਨੀਅਰ ਟੀਮਾਂ, ਆਪਾਂ ਤਿੰਨ ਜੂਨੀਅਰ ਟੀਮ ਕੀਤੀਆਂ ਸੀ, ਜਿਹੜੀਆਂ ਟੀਮਾਂ ਨੇ ਪਾਰਟੀਸੀਪੇਟ ਕੀਤਾ ਸੀਗਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਆ ਕੇ ਅਤੇ ਆਪਣਾ ਸਨਮਾਨ ਪ੍ਰਾਪਤ ਕਰਨ। ਇਸ ਦੇ ਵਿੱਚ ਬੱਚਿਆਂ ਨੂੰ ਆਪਾਂ ਸਟਾਰ ਬਾਕਸ ਨੂੰ ਤੁਸੀਂ ਦੇਖ ਲਓ ਕਿ ਜਦੋਂ ਦੇਖੋ ਸਟਾਰ ਬਾਕਸ ਨੂੰ ਭਜਦੇ ਆ ਜੀ, ਜੇ ਜੋਹਰੇ ਦੇਖਦੇ ਵੀ ਉੱਥੇ ਸਟਾਰ ਬਾਕਸ ਦੀਆਂ ਕਾਫੀਆਂ ਲੈ ਕੇ, ਸੋ ਵੀਹ ਵੀਹ ਡਾਲਰ ਦੇ ਸਾਰਿਆਂ ਨੂੰ ਸੰਗਤ ਵੱਲੋਂ ਦਿੱਤਾ ਜਾ ਰਿਹਾ ਹੈ। ਸੋ ਮੈਂ ਪਹਿਲੀ ਟੀਮ ਨੂੰ ਬੇਨਤੀ ਕਰਦੇ ਹਾਂ, ਆਪਣੀ ਜਿਹੜੀ ਜੂਨੀਅਰ ਟੀਮ ਹੈ ਵੀ ਉਹ ਆ ਕੇ ਆਪਣੇ, ਮੈਂ ਬੇਨਤੀ ਕਰਦਾ ਹਾਂ ਆਪਣੇ ਕੋਲ ਗਿਆਨੀ ਜਸਵਿੰਦਰ ਸਿੰਘ ਜੀ ਆਏ ਵੀ ਉਹ ਬੱਚਿਆਂ ਨੂੰ ਇਹ ਕਾਰਡ ਦੇਣ। ਪਹਿਲੇ ਬੱਚੇ ਦਾ ਨਾਂ ਹੈਗਾ ਜੀ ਰਣਵੀਰ ਸਿੰਘ, ਸੰਗਮ ਸਿੰਘ, ਅਵਤੇਜ ਸਿੰਘ, ਇਹ ਤਿੰਨਾਂ ਦੀ ਟੀਮ ਸੀਗੀ। ਤਿੰਨੇ ਟੀਮ ਮੈਂਬਰ ਇੱਥੇ ਅੱਗੇ ਆ ਜਾਓ ਜੀ, ਬੋਲੇ ਸੋਨ ਹੋ। ਸੋ ਇਹਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਜਿਹਨਾਂ ਨੇ ਐਡੇ ਵੱਡੇ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਬੱਚਿਆਂ ਨੇ। ਸੋ ਮੇਰੇ ਖਿਆਲ ਤੀਸਰਾ ਮੈਂਬਰ ਇਹਨਾਂ ਕੋਲ ਨਹੀਂ ਪਹੁੰਚਿਆ। ਸੋ ਦੂਸਰੀ ਟੀਮ ਸੀਗੀ ਜਿਸ ਦੇ ਵਿੱਚ ਸਨ ਜੀ ਅਰਸ਼ਦੀਪ ਸਿੰਘ, ਗੁਰਤੇਗ ਸਿੰਘ ਅਤੇ ਦਿਲਪ੍ਰੀਤ ਸਿੰਘ। ਹਾਂਜੀ, ਸੋ ਉਹਨਾਂ ਦੇ ਮੈਂਬਰ ਵੀ ਨਹੀਂ ਮੇਰੇ ਖਿਆਲ ਵਾਲੇ ਪਹੁੰਚੇ। ਸੋ ਜਿਸ ਤਰ੍ਹਾਂ ਆਉਣਗੇ ਉਹਨਾਂ ਨੂੰ ਚਲੋ ਸਨਮਾਨਿਤ ਕਰ ਦਿੱਤਾ ਜਾਊਗਾ। ਅਤੇ ਜਿਹੜੀਆਂ ਸੀਨੀਅਰ ਟੀਮਾਂ ਸੀਗੀਆਂ ਉਹਨਾਂ ਦੇ ਵਿੱਚ ਭਾਈ ਹਰਗੁਰਦੇਵ ਸਿੰਘ, ਕੁਲਵੀਰ ਸਿੰਘ, ਸ਼ਾਹਬਾਜ਼ ਸਿੰਘ ਅਤੇ ਕਰਮ ਸਿੰਘ, ਇਹ ਸੀਨੀਅਰ ਟੀਮ ਪਾਰਟੀਸੀਪੇਟ ਕੀਤੀ ਸੀਗੀ ਜੀ।

ਤੇ ਜਿਹੜੀ ਦੂਸਰੀ ਟੀਮ ਸੀਨੀਅਰ ਦੀ ਸੀਗੀ ਉਹਦੇ ਵਿੱਚ ਸਨ ਗੁਰਮਤ ਸਿੰਘ, ਜਸਪ੍ਰੀਤ ਸਿੰਘ ਤੇ ਅਮਰਜੋਤ ਸਿੰਘ।

ਤੇ ਹੁਣ ਬੇਨਤੀ ਕਰਦਾ ਜਿਹੜੀਆਂ ਆਪਣੀਆਂ ਵਿਨਿੰਗ ਟੀਮਾਂ ਸਨ ਉਹਨਾਂ ਦੇ ਵਿੱਚ ਜਿਹੜੇ ਜੂਨੀਅਰ ਟੀਮ ਦੇ ਮੈਂਬਰ ਸਨ ਉਸ ਦੇ ਵਿੱਚ ਅਕਾਲਜੋਤ ਸਿੰਘ, ਸਮਰੱਥ ਸਿੰਘ ਤੇ ਜਗਜੋਤ ਸਿੰਘ, ਉਹ ਤਿੰਨਾਂ ਨੂੰ ਬੇਨਤੀ ਹੈ ਵੀ ਆਪਣੀ ਟਰੋਫੀ ਦੇ ਕੋਲ ਆ ਕੇ ਖੜ ਜਾਣ ਜੀ।

ਨਾਲ ਦੀ ਨਾਲ ਇਹ ਜਿਹੜੀ ਵਿਨਿੰਗ ਟੀਮ ਨੂੰ ਇੱਥੇ ਖੜੇ ਰਹੋ ਦੋ ਮਿੰਟ ਤੁਹਾਨੂੰ ਆਪਣੇ ਗੁਰੂ ਘਰ ਵੱਲੋਂ ਇੱਕ ਇੱਕ ਖੰਜਰ ਵੀ ਭੇਟ ਕੀਤਾ ਜਾਂਦਾ ਹੈ ਸੋ ਮਹਾਰਾਜ ਕਿਰਪਾ ਕਰਨ ਤੁਹਾਨੂੰ ਹੋਰ ਸ਼ਸਤਰ ਵਿੱਦਿਆ ਦੇ ਵਿੱਚ ਬਲ ਬਖਸ਼ਣ।

ਤੇ ਜਿਹੜੀ ਸੀਨੀਅਰ ਟੀਮ ਸੀਗੀ ਆਪਣੇ ਕੋਲ, ਜਿਹਨਾਂ ਨੇ ਵੀ ਅਖੀਰਲਾ ਮੈਚ ਲਾ ਲਓ ਵੀ ਸਰੀ ਦੇ ਨਾਲ, ਜਿਹੜੀ ਉੱਥੋਂ ਦੀ ਬਹੁਤ ਵਧੀਆ ਟੀਮ ਸੀਗੀ, ਉਹਨਾਂ ਦੇ ਨਾਲ ਮੈਚ ਸੀਗਾ ਤੇ ਉਹਨੂੰ ਜਿੱਤ ਕੇ ਆਪਣਾ ਇਨਾਮ ਪ੍ਰਾਪਤ ਕੀਤਾ ਹੈ। ਉਹਨਾਂ ਦੇ ਵਿੱਚ ਹਾਂਜੀ ਭਰਜੋਬਿੰਦ ਸਿੰਘ, ਬ੍ਰਹਮਜੋਤ ਸਿੰਘ ਤੇ ਅਨੂਪ ਸਿੰਘ। ਸਤਿ ਸ੍ਰੀ ਅਕਾਲ। ਹਰਜੋਬਿੰਦ ਸਿੰਘ ਜੀ, ਬ੍ਰਹਮ ਸਤਿ ਸ੍ਰੀ ਅਕਾਲ, ਅਨੂਪ ਸਿੰਘ ਤੇ ਬ੍ਰਹਮਜੋਤ ਸਿੰਘ। ਨਾਲ ਦੀ ਨਾਲ ਇਸ ਟੀਮ ਨੂੰ ਵੀ ਸ਼ਸਤਰ ਇੱਕ ਇੱਕ ਦਿੱਤਾ ਜਾਊਗਾ ਤਾਂ ਕਿ ਇਹ

ਨਾਲ ਦੀ ਨਾਲ ਮੈਂ ਜਿਹੜੇ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਇੱਥੋਂ ਤਾਂ ਲੈ ਕੇ ਆਉਂਦਾ ਹੈ, ਆਪਣੇ ਉਸਤਾਦ ਅਤੇ ਇਕੱਲੇ ਬਲਬੀਰ ਸਿੰਘ ਨੇ ਤਾਂ ਬਹੁਤ ਮਿਹਨਤ ਕਰਾਈ, ਨਾਲ ਦੀ ਨਾਲ ਹੋਰ ਵੀ ਜਿਹੜੇ ਆਪਣੇ ਇੱਥੇ ਸਹਾਇਕ ਹੁੰਦੇ ਸਨ, ਭਾਈ ਦੀਦਾਰ ਸਿੰਘ ਜੀ, ਆਪਣੇ ਦਮਨਜੀਤ ਸਿੰਘ, ਮੈਨੂੰ ਨਾਮ ਭੁੱਲ ਜਾਂਦਾ, ਹਰਜੋਬਨ ਸਿੰਘ ਅਤੇ ਪਵਨ ਸਿੰਘ ਅਤੇ ਆਪਣੇ ਗੁਰਵਿੰਦਰ ਸਿੰਘ, ਇਹਨਾਂ ਨੂੰ ਬੇਨਤੀ ਹੈ ਵੀ ਸਰੋਪਾ ਦਿੱਤਾ ਜਾਵੇ। ਲੰਘ ਜਾਓ ਅੱਗੇ, ਲੰਘ ਜਾਓ। ਪਹਿਲਾਂ ਬੇਨਤੀ ਹੈ ਵੀ ਦਮਨਜੀਤ ਸਿੰਘ ਜੀ ਆਓ। ਬੋਲੇ ਸੋਨਿਹਾਲ ਭਾਈ ਪਵਨ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਭਾਈ ਦੀਦਾਰ ਸਿੰਘ ਜੀ, ਸੋਤ ਸ੍ਰੀ ਅਤੇ ਜੋ ਆਪਣੇ ਮੈਂ ਕਹਿੰਦਾ ਕਿ ਹੀਰੋ ਗਿਣੇ ਜਾਂਦੇ ਆ ਸਾਡੇ ਇੱਥੋਂ ਦੇ ਉਸਤਾਦ, ਭਾਵੇਂ ਦੂਜਿਆਂ ਨੇ ਸਾਰੀ ਮਿਹਨਤ ਕਰਾਉਂਦੀ ਪਰ ਇਹਨਾਂ ਦੀ ਬਹੁਤ ਹੀ ਜ਼ਿਆਦਾ ਦੇਣ ਹੈ। ਭਾਈ ਬਲਬੀਰ ਸਿੰਘ ਜੀ,

0: ਸੋ ਇਹਨਾਂ ਨੂੰ ਕਿਰਪਾਨ ਭੇਟ ਕੀਤੀ ਜਾਂਦੀ ਹੈ ਵੀ ਇਹ ਮਹਾਰਾਜ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਾਈ ਹੈ, ਕਿਰਪਾ ਕਰੇ ਮਹਾਰਾਜ ਇਹਨਾਂ ਨੂੰ ਹੋਰ ਕਾਮਯਾਬੀ ਬਖਸ਼ੇ ਅਤੇ ਹੋਰ ਮਿਹਨਤ ਕਰਨ ਦਾ ਫਲ ਬਖਸ਼ੇ। ਬੋਲੇ ਸੋਨਿਆ ਅਤੇ ਇਹ ਆਪਾਂ ਜਿਹੜੀ ਪਨੀਰੀ ਦੇਖ ਰਹੀ ਹੈ ਤੁਹਾਡੇ ਸਾਹਮਣੇ, ਇਹ ਬੇਨਤੀ ਹੈ ਵੀ ਇਹ ਆਪਣੇ ਵਾਸਤੇ ਇੱਕ ਮੈਂ ਕਹਿੰਦਾ ਵੀ ਬਹੁਤ ਚਾਨਣ ਮੁਨਾਰਾ ਲਾ ਲਓ ਅਤੇ ਇੱਕ ਐਗਜ਼ਾਮਪਲ ਹਨ। ਸੋ ਸਾਰੇ ਪੇਰੈਂਟਸ ਜਿਹੜੇ ਇੱਥੇ ਵਿੱਚ ਹਨ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਫੁਲਵਾੜੀ ਦੇ ਨਾਲ ਜੋੜੋ। ਸੋਮਵਾਰ ਅਤੇ ਮੰਗਲਵਾਰ ਸ਼ਾਮ ਨੂੰ ਇੱਥੇ ਹੁੰਦੀ ਹੈ, ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਆ ਜਾਣ ਜੀ, ਇੱਕ ਫੋਟੋ ਖਿੱਚਦੀ ਖਿੱਚਦੀ ਹੈ ਜੀ। ਅਤੇ ਇੱਕ ਮਿੰਟ ਵਾਸਤੇ ਮੈਂ ਬੇਨਤੀ ਕਰਦਾ ਹਾਂ ਭਾਈ ਦੀਦਾਰ ਸਿੰਘ ਹੋਣਾ ਨੂੰ ਇਸ ਦੇ ਬਾਰੇ ਜ਼ਰੂਰ ਚਾਨਣਾ ਪਾ ਦੇਣਾ ਅਖਾੜੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਮਨਾਉਂਦੇ, ਗੁਰਪੁਰਬ ਜੋ ਆਪ ਸਭ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਹੋ, ਸਾਲਾਨਾ ਜੋ ਕਿ ਜੋਹਰੇ ਤੇਗ ਮੁਕਾਬਲਾ ਵਿਸ਼ੇਸ਼ ਤੌਰ 'ਤੇ ਇੱਥੋਂ ਹੀ 2017 'ਚੋਂ ਆਰੰਭ ਹੋਇਆ ਸੀ, ਜੋ ਕਿ ਭਾਈ ਸੁਖਦੇਵ ਸਿੰਘ ਜੀ ਬੇਣੀਵਾਲ ਸਾਹਿਬ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜਦੋਂ ਵੀ ਕਿਤੇ ਕੈਂਪ ਦਾ ਜਾਂ ਕੋਈ ਵੀ ਪ੍ਰੋਗਰਾਮ ਸਮਾਗਮ ਹੁੰਦਾ ਆ ਅਤੇ ਇਹ ਵੱਧ ਚੜ੍ਹ ਕੇ ਗੁਰਮਤ ਦੀਆਂ ਕਲਾਸਾਂ, ਗੁਰਮਤ ਦੇ ਕੈਂਪਾਂ ਵਾਸਤੇ ਅਤੇ ਟੂਰਨਾਮੈਂਟਾਂ ਵਾਸਤੇ ਸਹਿਯੋਗ ਦਿੰਦੇ ਨੇ। ਲਾਸਟ ਜੋਹਰੇ ਤੇਗ ਮੁਕਾਬਲਾ ਅਤੇ ਪ੍ਰਥਮ ਗੱਤਕਾ ਦਲ ਮੁਕਾਬਲਾ ਜੋ ਇੱਥੇ ਹੀ ਹੋਇਆ ਸੀ, ਸੋ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਇੱਥੇ ਕੈਲੀਫੋਰਨੀਆ ਗੱਤਕਾ ਦਲ ਦੀ ਬੈਸਟ ਟੀਮ ਇਸ ਟਾਈਮ ਸਾਡੇ ਸਾਹਮਣੇ ਖੜ੍ਹੀ ਹੈ। ਉਹ ਤਾਂ ਹੀ ਪੋਸੀਬਲ ਆ ਕਿ ਕੋਈ ਚੰਗਾ ਉਸਤਾਦ ਮਿਲ ਜਾਵੇ। ਉਸਤਾਦ ਬਲਬੀਰ ਸਿੰਘ ਹੋਣਾ ਨੇ ਮਿਹਨਤ ਕਰਾਈ ਅਤੇ ਇਸ ਗੁਰੂ ਘਰ ਨੇ ਨੌਵਾਂ ਟੂਰਨਾਮੈਂਟ ਜੋ ਕਿ ਫ੍ਰੀ ਵਾਰਡ ਵਿਖੇ ਹੋਇਆ ਉਹਦੇ ਵਿੱਚ ਪਹਿਲਾ ਭਾਗ ਸੀਨੀਅਰ ਅਤੇ ਜੂਨੀਅਰ ਪ੍ਰਾਪਤ ਕੀਤਾ। ਸਿੰਘ ਸਾਹਿਬ ਜੀ ਦਾ ਧੰਨਵਾਦ ਜੋ ਇਸ ਟਾਈਮ 'ਤੇ ਬੱਚਿਆਂ ਨੂੰ ਪਿਆਰ ਦੇਣ ਵਾਸਤੇ ਪਹੁੰਚੇ। ਸਮੁੱਚੀ ਸੰਗਤ, ਸਮੁੱਚੀ ਪ੍ਰਬੰਧਕ ਕਮੇਟੀ, ਸੈਕਟਰੀ ਸਾਹਿਬਾਨ, ਸਾਰਿਆਂ ਦਾ ਧੰਨਵਾਦ। ਮੈਂ ਬੇਨਤੀ ਕਰਾਂਗਾ ਅੱਗੇ ਆ ਜਾਓ, ਸਾਰੇ ਹੀ ਸਤਿਕਾਰਯੋਗ ਹੋ, ਉਮਰਾਂ ਲੰਘ ਗਈਆਂ ਇੱਥੇ ਸੇਵਾ ਨਿਭਾਉਂਦਿਆਂ ਦੀਆਂ। ਸੋ ਅਸੀਂ ਵਿਸ਼ੇਸ਼ ਤੌਰ 'ਤੇ ਭਾਈ ਸੁਖਦੇਵ ਸਿੰਘ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਅੱਜ, ਕਿਉਂਕਿ ਕੈਲੀਫੋਰਨੀਆ ਗੱਤਕਾ ਦਲ ਦੇ ਹੋਰ ਉਸਤਾਦ ਸਾਹਿਬਾਨ ਨਹੀਂ ਪਹੁੰਚ ਸਕੇ, ਪਰ ਜੋਹਰੇ ਤੇ ਟੂਰਨਾਮੈਂਟ ਦੀ ਟੀਮ ਵੱਲੋਂ ਅਤੇ ਪ੍ਰਥਮ ਗੱਤਕਾ ਮੁਕਾਬਲਾ ਦੀ ਟੀਮ ਵੱਲੋਂ ਅਤੇ ਲੋਕਲ ਅਖਾੜੇ ਵੱਲੋਂ ਭਾਈ ਸਾਹਿਬ ਨੂੰ ਤੇਗ ਭੇੜਾ ਕਰਨੀ ਹੈ। ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪ ਸਰੋਪਾ ਭਾਈ ਸੁਖਦੇਵ ਸਿੰਘ ਜੀ ਬੇਣੀਵਾਲ, ਕਿਉਂਕਿ ਇਹਨਾਂ ਨੇ ਧਰਮ ਪ੍ਰਚਾਰ ਦਾ ਜੋ ਇੱਥੋਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੰਗਤ ਨੇ ਦਿੱਤੀ ਹੋਈ ਹੈ ਅਤੇ ਇਹਨਾਂ ਨੇ ਸਮੇਂ 'ਤੇ ਆ ਕੇ ਆਪਣੀ ਸੇਵਾ ਜਿਹੜੀ ਹੈ ਉਹ ਨਿਭਾਈ ਹੈ। ਸੋ ਮੈਂ ਸਮੁੱਚੀ ਸੰਗਤ ਦਾ ਜਿਹੜੀ ਇੱਥੇ ਸਹਿਯੋਗ ਦਿੰਦੀ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਟੀਮ ਨੂੰ ਕਹਾਂਗਾ ਕਿਰਪਾਨ ਜਿਹੜੀ ਹੈ ਉਹ ਭੇਟ ਕੀਤੀ ਜਾਵੇ। ਸਤਿ ਸ੍ਰੀ ਅਕਾਲ, ਜਕਾਰਾ ਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਸਤਿ ਸ੍ਰੀ ਅਕਾਲ, ਗੁਰਬਰਿਆ ਅਕਾਲ, ਚਿੱਟਿਆਂ ਬਾਜਾਂ ਵਾਲਿਓ ਸਤਿਗੁਰੋ, ਰੱਖ ਲਿਓ ਬਿਰਦਬਾਣੇ ਦੀ ਲਾਜ, ਸੋਢੀ ਸੱਚੇ ਪਾਤਸ਼ਾਹ ਜੀਓ, ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ। ਲਾੜਲੀਆਂ ਫੌਜਾਂ ਦਿਓ ਮਾਲਕੋ ਸਤਿਗੁਰੋ, ਫੌਜਾਂ ਰੱਖਣੀਆਂ ਤਿਆਰ ਪੁਰ ਤਿਆਰ, ਸ਼ਹੀਦੋ ਸਿੰਘੋ ਚਿੱਤੋ ਗੁਪਤੋ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ, ਸਤਿ ਸ੍ਰੀ ਅਕਾਲ। ਗੱਜ ਕੇ ਜਕਾਰਾ ਗਜਾਵੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ। ਗੁਰਬਰੇ ਅਕਾਲ, ਦੇਗ ਤੇਗ ਫਤਿਹ, ਗੁਰੂ ਪੰਥ ਖਾਲਸੇ ਦੀ ਹਰਮਦਾਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਗੁਰਦੁਆਰਾ ਸੈਨ ਹੋਜੇ ਅਮੈਰੀਕਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਉਣ ਵਾਸਤੇ ਜੁੜ ਬੈਠੇ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਸਾਹਿਬ ਤਿਆਰ ਕੀਤੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਗੁਰੂ ਅਰਜਨ ਦੇਵ ਜੀ ਰਿਧੇ ਵਿਚਾਰਨ ਸਤਿਗੁਰ ਕਰੈ ਟਹਿਲ ਗ੍ਰੰਥ ਕੀ ਕੌਣ ਸੋ ਕਰੈ। ਸਵੇਰੇ ਪ੍ਰਕਾਸ਼ ਕਰਨਾ ਹਰਿਮੰਦਰ ਸਾਹਿਬ ਧਿਆਨ ਬਖਸ਼ੋ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਤ ਤਿਆਰ ਹੋ ਗਈ। ਗੁਰੂ ਅਰਜਨ ਦੇਵ ਜੀ ਵਿਚਾਰ ਕਰਦੇ ਹੈ ਵੀ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੌਣ ਬੈਠੇਗਾ, ਕਿਹੜਾ ਹੁਕਮਨਾਮਾ ਲਵੇਗਾ। ਰਿਧੇ ਵਿਚਾਰਨ ਸਤਿਗੁਰ ਕਰੈ ਟਹਿਲ ਗ੍ਰੰਥ ਕੀ ਕੌਣ ਸੋ ਕਰੈ, ਬੇਦੀ ਤੇਹਣ ਭੱਲੇ ਬੰਸ। ਸਤਿਗੁਰੂ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਕੁੱਲ, ਗੁਰੂ ਅੰਗਦ ਦੇਵ ਜੀ ਦੀ ਕੁੱਲ, ਗੁਰੂ ਅਮਰਦਾਸ ਹੈ ਭੱਲਿਆਂ ਦੀ ਕੁੱਲ ਅੱਜ ਬੈਠੇ ਨੇ। ਸੋਢੀ ਜੇ ਕੁੱਲ ਕੇ ਅਵਤੰਸ਼ ਸੋਢੀ ਬੈਠੇ ਹੈ, ਇਹਨਾਂ ਚੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਸੇ ਨੂੰ ਗ੍ਰੰਥੀ ਥਾਪ ਦਿਆਂਗੇ। ਤੇ ਫਿਰ ਮਹਾਰਾਜ ਕਹਿੰਦੇ ਨਹੀਂ, ਨਿਜ ਨਿਜ ਕੁੱਲ ਕੋ ਇਨ ਹੰਕਾਰਾ ਕਰ ਨਾ ਸਕਾਂਗੇ ਸੇਵ ਉਦਾਰਾ। ਪਾਚ ਕਹਿੰਦੇ ਤਾਂ ਪਹਿਲਾਂ ਹੀ ਕਹਿੰਦੇ ਅਸੀਂ ਬੇਦੀਆਂ ਤ੍ਰੇਣਾਂ ਭੱਲਿਆਂ ਸੋਢੀਆਂ, ਇਹਨਾਂ ਨੂੰ ਤੇ ਗੁਰੂ ਕੁੱਲ ਦਾ ਮਾਣ ਹੈ, ਹੰਕਾਰ ਹੈ, ਤੇ ਹੰਕਾਰੀ ਤਾਬਿਆ ਬਹਿ ਨਹੀਂ ਸਕਦਾ, ਹੰਕਾਰੀ ਹੁਕਮਨਾਮਾ ਸੁਣਾ ਨਹੀਂ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਫਿਰ ਕਿਹਨੂੰ ਬਿਠਾਲੀਏ। ਸਤਿਗੁਰੂ ਕਹਿਣ ਲੱਗੇ ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਨ ਨੀਵਾ। ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਉਹਦੇ ਸੀਸ ਉੱਤੇ ਸਜਾਵਾਂਗੇ ਜਿਹੜਾ ਨਿਰਹੰਕਾਰ ਹੋਵੇ, ਸੇਵਕ ਬੜਾ ਪਲਾਇਤ ਮਨ ਹੋਵੇ ਤੇ ਬੜੀ ਬੰਦਗੀ ਵਾਲੀ ਰੂਹ ਹੋਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬਿਠਾਲਾਂਗੇ। ਤੇ ਫਿਰ ਵੇਖਿਆ ਸਤਿਗੁਰੂ ਨੇ ਸਾਹਮਣੇ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪ੍ਰਵੀਨ। ਜਿਸ ਤਰ੍ਹਾਂ ਤੁਸੀਂ ਸਜੇ ਹੋ ਮਹਾਰਾਜ, ਲੱਭਦੇ ਲੱਭਦੇ ਕਹਿੰਦੇ ਆ ਬੈਠੇ ਨੇ ਬਾਬਾ ਬੁੱਢਾ ਸਾਹਿਬ। 12 ਸਾਲ ਦੀ ਉਮਰ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਜਿਉਂ ਸੇਵਾ ਕੀਤੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਸਾਹਿਬ ਸਾਡੇ ਤੱਕ ਬੜੀਆਂ ਸੇਵਾਵਾਂ ਨੇ। ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪ੍ਰਵੀਨ। ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਆ ਜਾਓ, ਤੁਹਾਡੇ ਸੀਸ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਜਾਇਆ ਜਾਏਗਾ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਜਾਇਆ। ਆਪ ਗੁਰੂ ਅਰਜਨ ਦੇਵ ਮਹਾਰਾਜ ਚੌਰ ਸਾਹਿਬ ਲੈ ਕੇ, ਬੜੇ ਸਿੱਖ ਸੀ ਭਾਈ ਬਹਿਲੋ ਭਾਈ ਸਾਲੋ, ਬੜੇ ਬੜੇ ਬ੍ਰਹਮ ਗਿਆਨੀ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਰਾਮਸਰ ਸਾਹਿਬ ਤੋਂ ਲੈ ਕੇ ਆਏ ਹਰਿਮੰਦਰ ਸਾਹਿਬ ਤੇ ਵੇਖ ਲਓ ਦਰਬਾਰ ਸਾਹਿਬ, ਤੇ ਫਿਰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ। ਹੁਣ ਤਾਂ ਆਪਾਂ ਵੇਖ ਕੇ ਸਿੱਖ ਜਾਂਦੇ ਹਾਂ ਵੀ ਹਰਿਮੰਦਰ ਸਾਹਿਬ ਇੰਜ ਪ੍ਰਕਾਸ਼ ਹੁੰਦਾ ਹੈ
ਸਹਿਨੋਜੇ ਇੰਜ ਗ੍ਰੰਥੀ ਸਿੰਘ ਪ੍ਰਕਾਸ਼ ਕਰਦੇ ਆ, ਇੰਜ ਹੁਕਮਨਾਮਾ ਲੈਂਦੇ ਆ। ਪਰ ਸਾਰਿਆਂ ਤੋਂ ਪਹਿਲੇ ਜਿਹੜੇ ਗ੍ਰੰਥੀ ਨੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਮੰਜੀ ਸਾਹਿਬ ਉੱਤੇ ਸਜਾ ਦਿੱਤਾ ਤੇ ਸਤਿਗੁਰੂ ਨੇ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ। ਯਾਦ ਰੱਖਣਾ, ਪਹਿਲਾਂ ਬਾਬਾ ਬੁੱਢਾ ਸੀ, ਅੱਜ ਬਾਬਾ ਬੁੱਢਾ ਜੀ। ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਅੱਜ ਪਹਿਲਾ ਪ੍ਰਕਾਸ਼ ਨਗਰ ਕੀਰਤਨ ਆਪਾਂ ਸਜਾਣਾ, ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਉਦਣ ਹੀ ਅਸੀਂ ਸਾਰੇ, ਤੁਸੀਂ ਮੈਨੂੰ ਸਿੰਘ ਸਾਹਿਬ ਦਰਬਾਰ ਸਾਹਿਬ ਬੋਲ ਰਹੇ ਹੋ, ਪਰ ਸਾਡੇ ਸਾਰੇ ਗ੍ਰੰਥੀ ਸਿੰਘਾਂ ਦਾ ਜਨਮ ਵੀ ਅੱਜ ਹੀ ਹੋਇਆ। ਆਖੋ ਸਤਨਾਮ। ਸਤਿਗੁਰੂ ਨੇ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰਨ ਵਾਲੇ, ਸੰਗਤਾਂ ਨੂੰ ਹੁਕਮਨਾਮਾ ਸੁਣਾਉਣ ਵਾਲਾ ਗ੍ਰੰਥੀ ਸਾਹਿਬ ਧੰਨ ਬਾਬਾ ਬੁੱਢਾ ਸਾਹਿਬ ਨੂੰ ਅੱਜ ਹੀ ਚੁਣਿਆ ਤੇ ਸਤਿਗੁਰੂ ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ। ਤੇ ਉਹਨਾਂ ਨੇ ਫਿਰ ਖੋਲਿਆ, ਕਿਸ ਤਰ੍ਹਾਂ

0: ਜਦੋਂ ਸਤਿਗੁਰੂ ਜੀ ਨੇ ਹੁਕਮਨਾਮਾ ਸੁਣਿਆ, ਸੰਗਤ ਨੇ ਹੁਕਮਨਾਮਾ ਸੁਣਿਆ, ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਇੰਜ ਬਾਣੀ ਆਈ ਕਿ ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਣੇ। ਗੁਰਬਾਣੀ ਸਿੱਖਾਂ ਦੇ ਕੰਨਾਂ ਤੱਕ ਗਈ, ਜਿਹਨੇ ਜਿਹਨੇ ਸੁਣਿਆ ਉਹ ਫੁਰਨੇ ਬੰਦ ਹੋ ਗਏ, ਮਨ ਦੇ ਫੁਰਨੇ ਸੰਕਲਪ ਬੰਦ ਹੋ ਗਏ। ਉੱਥੇ ਲਿਖਿਆ ਕਿ ਜਿਹੜੇ ਹਰਿਮੰਦਰ ਸਾਹਿਬ ਤੋਂ ਪੰਛੀ ਜਾ ਰਹੇ ਸੀ, ਪੰਛੀਆਂ ਦੇ ਖੰਭ ਖਲੋ ਗਏ, ਆਖੋ ਸਤਨਾ। ਜਿਹੜੇ ਦਰਖਤ ਸੀ, ਦਰਖਤਾਂ ਦੇ ਵਿੱਚੋਂ ਅੰਮ੍ਰਿਤ ਚੋਣ ਲੱਗ ਪਿਆ। ਤੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰਮਾਲਾ ਸਾਹਿਬ ਬਖਸ਼ੇ, ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ, ਸਾਰਿਆਂ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ, ਭਾਈ ਬਹਿਲੋ, ਭਾਈ ਸਾਲੋ, ਵੇਖ ਲਓ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ, ਇਹ ਸਾਡੇ ਸਤਿਗੁਰੂ, ਆਖੋ ਸਤਨਾਮ। ਤੇ ਮਹਾਰਾਜ ਨੇ ਕਹਿ ਦਿੱਤਾ ਕਿ ਬਸ ਅੱਜ ਤੋਂ ਬਾਅਦ ਸਤਿਗੁਰੂ ਕਹਿਣ ਲੱਗੇ ਮੈਨੂੰ ਨਹੀਂ ਮੱਥਾ ਟੇਕਣਾ, ਤੇ ਬਸ ਗੁਰਬਾਣੀ ਜਿਹੜਾ ਸ਼ਬਦ ਮਹਾਰਾਜ ਨੇ ਆਖਿਆ ਸੀ, ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ, ਤੇ ਸਤਿਗੁਰੂ ਕਹਿਣ ਲੱਗੇ ਤਖਤਾਂ ਦੇ ਮਾਲਕ ਆ ਗਏ ਹੈ, ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੋਣ ਵਾਲੇ ਆ ਗਏ ਹੈ। ਉਹ ਪਹਿਲਾ ਪ੍ਰਕਾਸ਼ ਜਿਹੜਾ 1604 ਤੋਂ ਲੈ ਕੇ ਤੇ 2026 ਹੋ ਗਿਆ, ਹਰਿਮੰਦਰ ਸਾਹਿਬ ਵੀ ਰੋਜ਼ ਪ੍ਰਕਾਸ਼ ਹੋ ਰਿਹਾ, ਤੇ ਇੱਥੇ ਵੀ ਰੋਜ਼ ਪ੍ਰਕਾਸ਼ ਹੋ ਰਿਹਾ, ਗੁਰਬਾਣੀ ਦਾ ਹੁਕਮਨਾਮਾ ਹੋ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸਨਹੋਜੇ, ਭਾਈ ਸੁਖਦੇਵ ਸਿੰਘ ਜੀ ਬੈਣੀਵਾਲ, ਵੱਡੇ ਸਾਡੇ ਮੁੱਖ ਸੇਵਾਦਾਰ ਬਾਬ ਢਿੱਲੋਂ ਸਾਹਿਬ, ਸੈਕਟਰੀ ਸਾਹਿਬ, ਤੁਸੀਂ ਸਾਰੇ, ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੇ ਬੜੀਆਂ ਸੰਗਤਾਂ ਆਉਂਦੀਆਂ, ਸਾਰਿਆਂ ਤੋਂ ਸੰਗਤ, ਸਾਰੇ ਗੁਰਦੁਆਰਿਆਂ 'ਚ ਸੰਗਤ ਜਾਂਦੀ ਹੈ, ਪਰ ਇੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਬੜੀ ਕਿਰਪਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤ ਆਉਂਦੀ ਹੈ। ਆਪ ਜੀ ਨੂੰ ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨਿਆਏ, ਬਾਣੀ ਨਾਲ ਜੁੜੀਏ, ਵਹਿਮਾਂ ਭਰਮਾਂ ਨੂੰ ਛੱਡੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਤੇ ਸਤਿਗੁਰੂ ਦੀ ਗੁਰਬਾਣੀ ਦੇ ਵਿੱਚ ਆਪਣਾ ਜੀਵਨ ਬਸ਼ਰ ਕਰੀਏ। ਬਹੁਤ ਬਹੁਤ ਵਧਾਈ, ਬਹੁਤ ਬਹੁਤ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਬਰ ਛੱਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਕਹਿੰਦੀ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ ਹਨ, ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਸਨਮਾਨਿਤ ਕੀਤਾ ਜਾਏਗਾ।

ਇੱਕ ਵਾਰੀ ਫਿਰ ਤੋਂ ਭਾਈ ਸਾਹਿਬ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀਏ ਜਥਾ 12:45 ਤੱਕ ਕੀਰਤਨ ਸਰਵਣ ਕਰਵਾਉਣਗੇ। ਆਪ ਜੀ ਨਾਲ ਦੋ ਤਿੰਨ ਸੂਚਨਾਵਾਂ ਸਾਂਝੀਆਂ ਕਰਨੀਆਂ ਹਨ। ਇੱਕ ਤੇ ਜਿਹੜੇ ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਹੈਗੇ ਆ ਉਹਦੇ ਵਾਸਤੇ ਸਾਨੂੰ ਦੇ ਪ੍ਰਬੰਧਕ ਕਮੇਟੀ ਨੇ ਜਿਹੜੇ ਸਕਾਲਰਸ਼ਿਪ ਅਪਰੂਵ ਕੀਤੇ ਹੈ। ਐਪਲੀਕੇਸ਼ਨ ਭਰਨ ਦੀ ਲਾਸਟ ਡੇਟ ਜਿਹੜੀ ਹੈ ਉਹ 15 ਅਕਤੂਬਰ ਹੈ ਤੇ ਜੇ ਤੁਸੀਂ ਇੰਟਰਸਟਿਡ ਹੋ ਔਰ ਜਾਂ ਤੁਸੀਂ ਜਾਣਦੇ ਹੋ ਕਿਸੇ ਨੂੰ ਜੋ ਬੱਚੇ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਆਨਲਾਈਨ ਜਾ ਕੇ ਆਪਣੀ ਐਪਲੀਕੇਸ਼ਨ ਫਿਲ ਕਰ ਸਕਦੇ ਆ। ਆਨਲਾਈਨ ਐਡਰੈਸ ਹੈ sanusdegurdwara.org। ਤੇ ਅੱਜ ਜਿਹੜਾ ਨਗਰ ਕੀਰਤਨ ਮਨਾਇਆ ਜਾ ਰਿਹਾ ਹੈ ਜਿਹਦਾ ਟਾਈਮਿੰਗ ਹੋਏਗਾ 1:45 to 2:45। ਤੇ ਸੈਨੋਜ਼ ਦੀ ਜਿਹੜੀ ਗੁਰਦੁਆਰਾ ਵੱਲੋਂ ਤੇ ਯੂਸੀ ਬਰਕਲੇ ਵੱਲੋਂ ਜਿਹੜਾ ਫ੍ਰੀ ਕਲੀਨਿਕ ਲਗਾਇਆ ਜਾ ਰਿਹਾ ਹੈ ਜਿਹਦਾ ਟਾਈਮ ਹੋਏਗਾ 2 ਵਜੇ ਤੱਕ। ਸੋ ਅਗਰ ਆਪ ਆਪਣੀ ਹੈਲਥ ਰਿਲੇਟਿਡ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤੁਸੀਂ ਇਸ ਓਕੇਜਨ ਦਾ ਫਾਇਦਾ ਲੈ ਸਕਦੇ ਹਾਂ। ਇੰਨੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਸਹਿਬਾਨਾਂ ਵੱਲੋਂ ਸਤਿਗੁਰੂ ਜੀ ਜੋ ਆਪ ਜੀ ਨੇ ਉਦਮ ਬਖਸ਼ਿਸ਼ ਕੀਤਾ ਉਤਸ਼ਾਹ ਬਖਸ਼ਿਸ਼ ਕੀਤਾ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਨੂੰ ਯਾਦ ਕਰਦਿਆਂ ਇਹਨਾਂ ਦੀ ਖੁਸ਼ੀ ਦੇ ਵਿੱਚ ਜੋ ਵਿਸ਼ੇਸ਼ ਦੀਵਾਨ ਅੱਜ ਸਜਾਏ ਗਏ ਸਤਿਗੁਰੂ ਜੀ ਓ ਆਪ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਦੀਵਾਨਾਂ ਦੇ ਅੰਦਰ ਉਹਨਾਂ ਖੁਸ਼ੀਆਂ ਨੂੰ ਹੋਰ ਵੱਡਿਆਂ ਕਰਦਿਆਂ ਗਰੀਬ ਨਿਵਾਜ ਆਪ ਜੀ ਕੀ ਪਾਵਨ ਪਵਿੱਤਰ ਅਗਵਾਈ ਅੰਦਰ ਗੁਰੂ ਪੰਥ ਗੁਰੂ ਗ੍ਰੰਥ ਦੀ ਅਗਵਾਈ ਅੰਦਰ ਸਤਿਗੁਰੂ ਜੀਓ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣ ਲੱਗੀ ਹੈ ਆਪ ਜੀ ਆਗਿਆ ਬਖਸ਼ਿਸ਼ ਕਰੋ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਨੇ ਸੇਵਾਵਾਂ ਲੈ ਲੈਣੀਆਂ ਕਿਰਪਾ ਕਰਨੀ ਸਮੂਹ ਸੰਗਤ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਅਦਬ ਭਾਵਨਾ ਪ੍ਰੀਤ ਸਹਿਤ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਨ ਦੀ ਆਪ ਜੀ ਨੇ ਮਤ ਬੁੱਧ ਬਖਸ਼ਿਸ਼ ਕਰਨੀ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤੇ ਆਵੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸਰ

ਪਰਮ ਸਤਿਕਾਰ ਜੋ ਸਾਧਸੰਗ ਜੀ, ਨਗਰ ਕੀਰਤਨ ਆਰੰਭ ਹੋਣ ਜਾ ਰਿਹਾ ਤੇ ਇੱਥੇ ਕੀਰਤਨ ਚੱਲਦਾ ਰਹਿਣਾ ਰਾਹੀ ਬਾਣੀ ਦਾ, ਤੇ ਜਿਹਨਾਂ ਜਿਹਨਾਂ ਨਾਲ ਜਾਣਾ ਜਾ ਸਕਦੇ ਨੇ, ਮੈਂ ਬੇਨਤੀ ਕਰਾਂ ਹੁਣ ਪੰਜ ਕਾਰੇ ਛੱਡਣਗੇ, ਪੰਜ ਪਿਆਰੇ ਜੀ ਤੇ ਨਾਲ ਆਰੰਭਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

Amen.

ਬੇਨਤੀ ਆ ਜੀ ਪਾਲਕੀ ਦੇ ਅੱਗੇ ਜੀ ਜਾਣਾ ਆਪਾਂ ਮੰਝ ਪਿਆਰੇ ਹੋਣਗੇ ਜਾਂ ਨਿਸ਼ਾਨ ਜਿਹੜੇ ਸਾਹਿਬ ਲੈ ਕੇ ਜਾ ਰਹੇ ਨੇ ਬਾਕੀ ਸੰਗਤਾਂ ਪਾਲਕੀ ਦੇ ਪਿੱਛੇ ਚੱਲਣਗੀਆਂ ਜੀ।

ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਜੋੜੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਆਰੰਭ ਕਰਨਗੇ ਜੀ। ਸਮਾਂ ਉਹਨਾਂ ਦਾ ਹੋਵੇਗਾ ਜੀ 1:40 ਤੋਂ ਕੁਝ ਮਿੰਟ ਪਹਿਲਾਂ, 2 ਮਿੰਟ ਹਨ ਜੀ, ਤਾਂ ਕਿ ਸਮੇਂ ਸਿਰ ਅਸੀਂ ਖਾਲਸਾ ਸਕੂਲ ਨੂੰ ਦੇਣਾ ਹੈਗਾ। ਸੋ ਆਓ ਹੁਣ ਕੀਰਤਨ ਨਾਲ ਜੁੜੀਏ ਜੀ, ਬਾਕੀ ਸੰਗਤਾਂ ਜਿਹੜੀਆਂ ਇੱਥੇ ਨੇ। ਵਾਹਿਗੁਰੂ ਜੀ ਕਾ ਖਾਲਸਾ।

करम तुम ते हो सो आज्ञा तुमरे गत मित तुम्हें जानी नानक दास सदा कुर्बानी बोलना जी सतनाम श्री वाहिगुरु एक ओंकार वाहिगुरु जी की फतेह श्री भगवती जी सहाय वाह श्री भगवती जी की पातशाही दसवीं प्रथम भगवती सिमर कै गुरु नानक लई ते आए फिर अंगद गुर ते अमरदास रामदासे हुई सहाय अर्जुन हर गोबिंद नो सिमरौ श्री हर राय श्री हर कृष्ण ध्याई जिस चिठे सब दुख जाए तेग बहादुर सिमरै घर नौन दे आवे ताए सब थाई होए सहाय दसवें पातशाह साहिब श्री गुरु गोबिंद सिंह साहेब महाराज जी सब थाई होए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी पंजा प्यारियां चौहान साहिब जादियां चाली मुक्तियां हटियां जपियां तपियां जिन्हां नाम जपिया वंड के छकिया देख चलाई ते गवाही दे के अणजुट कीता तिना प्यारियां सच्यारियां दी कमाई दा ध्यान धरके खालसा जी साहिब बोलो जी जिन्हां सिंघां सिंघड़ियां ने धर्म है सीस दिते बंद बंद कटाए खोपरियां लुहाइयां चरखड़ियां ते चढ़े आरिया ना चराए गुरुद्वारा की सेवा लिए कुर्बानियां कीतियां धर्म निहारिया सिखी के सस्वस्थ संग निभाई तिना दी कमाई दा ध्यान धरके खालसा जी साहिब बोलो जी पंजा तख्तां सरबत गुरुद्वारा दा ध्यान धरके बोलो जी प्रथमे सरबत खालसा जी की अरदास है जी सरबत खालसा जी को वाहिगुरु वाहिगुरु वाहिगुरु चित आवे चित आवन का सदका सर्व सुख होए जहां जहां खालसा जी साहिब तहां तहां रशिया रियाज देखते फतेह बिरद की पैज पांत की जी श्री साहिब जी सहाय खालसा जी के बोल बाले बोलो जी सिखां नूं सिखी दान केस दान रहित दान विवेक दान विसा दान भरोसा दान दाना सरदान नाम दान श्री अमृतसर साहिब जी के दर्शन इशनान ਚੌਂਕਿਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਲੋਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਕੀਤੀ ਮਹਾਰਾਜ ਜੀ ਐਤਵਾਰ ਵਾਲੇ ਦੀਵਾਨਾਂ ਦੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਅਨੁਸਾਰ ਇਸ ਵੇਲੇ ਦੁਪਹਿਰ ਵੇਲੇ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਕਿਰਪਾ ਕਰਨੀ ਮਹਾਰਾਜ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਦਾਤਾਂ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਗੁਰ ਸ਼ਬਦ ਦੀਆਂ ਵਿਚਾਰਾਂ ਹੋਈਆਂ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅੱਜ ਆਪ ਜੀ ਦਾ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਸਹਿਣ ਹੋ ਜਿਹਦੀਆਂ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਕਾਵਿ ਦਰ ਦੀਆਂ ਹਾਜ਼ਰੀਆਂ ਭਰੀਆਂ ਬਿਰਧ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦਰ ਘਰ ਦੇ ਸੇਵਕ ਸਤਿੰਦਰ ਕੌਰ ਜੀ ਸ਼ੁਕਰਾਨੇ ਵੱਲੋਂ ਅਰਦਾਸ ਬੇਨਤੀ ਕਰਦੇ ਹਨ
ਮਨਜਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਨ। ਮਾਤਾ ਸੁਖਦੇਵ ਕੌਰ ਦੇ ਰੁਕਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ। ਆਰੀਆ ਮਨਜੀਤ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ। ਕੈਮਨ ਸਿੰਘ ਗਿੱਲ ਪਰਿਵਾਰ ਵੱਲੋਂ ਚੰਗੀ ਸਿਹਤ, ਤੰਦਰੁਸਤੀ ਅਤੇ ਜਨਮ ਦਿਨ ਦੀ ਖੁਸ਼ੀ ਵਿਚ ਅਰਦਾਸ ਬੇਨਤੀ ਕਰਦੇ ਨੇ। ਗੁਰਸ਼ਰਨ ਸਿੰਘ ਗਿੱਲ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ। ਭਾਈ ਕੁਲਵਿੰਦਰ ਸਿੰਘ ਅਤੇ ਬੀਬੀ ਜਸਵੰਤ ਕੌਰ ਜੀ ਦੇ ਰੁਕਤਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਜੀ, ਉਹ ਸਾਰੇ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਮਹਾਰਾਜ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਬਿਓਬਾਤ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹੱਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਰਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਣ ਕੋ ਵਾਸ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਨ ਜੋ ਵਰ ਜਾਓ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਰਦੈ ਮੁਝੇ ਵਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ਼੍ਰਿਆ ਤੋਜੋ ਕਰਿਓ ਰੱਛਾ ਰਾਖ ਦੇ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਪਜਾਇਓ ਆਦਮ ਤੇ ਕਹਿ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸ਼ਤਰਨ ਕੋ ਕਲਮੋਂ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬਤ ਕਰਕ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬਿਆ ਕਰਕ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਆਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਦ ਨਾ ਭਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਸ਼ ਭੇਦ ਨਾ ਜਾਣਤ ਮਹਾਂਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾਂ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭੈਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਘਰੋ ਦੁਸ਼ਟ ਜਿੱਤੇ ਉੱਠ ਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਜ ਧੋਜਤਾ ਉਸ਼ਰਣੀ ਪਰੇ ਤਿਨਕੇ ਦੁਸ਼ਟ ਦੁਸ਼ਟ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਇਆ ਹੈ ਤਾਂ ਕਿ ਕਾਲ ਨਿਕਟ ਨਹਿ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਫਿਰ ਪਾਦ੍ਰਿਸ਼ ਤਨ ਜਾਹਿ ਨ ਹਰਹੋ ਤਾਂ ਕਿ ਤਾਰ ਤਨ ਕਮੋ ਹਰਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਛ ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪ ਹਾਸ ਜਲੇ ਹੋ ਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਹਿਨ ਮਾਣਿਓ ਕਿ ਮਾਨ ਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਦੁਪਹਿਰ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ ਆਪ ਜੀ ਦੀ ਅੰਮ੍ਰਿਤ ਬਾਣੀ ਚੌਪਈ ਸਾਹਿਬ ਦੇ ਪਾਠ ਹੋਏ ਨੇ ਆਪ ਜੀ ਦੇ ਸੁੱਖ ਆਸਣ ਸਾਹਿਬ ਦੀ ਸੇਵਾ ਕੀਤੀ ਗਈ ਕਿਰਪਾ ਕਰਨ ਲਈ ਬਾਣੀ ਪੜਦਿਆਂ ਸੇਵਾ ਖੜਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਕਿਰਪਾ ਕਰੋ ਇਸ ਵੇਲੇ ਮਹਾਰਾਜ ਜੀ ਆਪ ਆਪਣੇ ਪਲੰਘ ਤੇ ਸੱਚਖੰਡ ਸਾਹਿਬ ਵਿੱਚ ਨਿਵਾਸ ਕਰਨਾ ਜੀ ਸਿੱਖ ਸੰਗਤਾਂ ਨੂੰ ਸ਼ਾਮਾਂ ਦੀ ਦੀਵਾਨਾਂ ਵਿੱਚ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕਰਨਾ ਕਮਰ ਕਸੇ ਤਿਆਰ ਨੇ ਸਿੱਖ ਸੰਗਤਾਂ ਤਿਆਰ ਕਿਰਪਾ ਕਰਨੀ ਜੀ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸੂਚਨਾਵਾਂ ਜੀ ਕੁਝ ਆਪ ਜੀ ਕਮੇਟੀ ਨੇ ਸਕਾਲਰਸ਼ਿਪ ਦੇਣੇ ਹੈਗੇ ਆ ਬੱਚਿਆਂ ਨੂੰ ਜਿਹਨਾਂ ਨੇ ਹਾਈ ਸਕੂਲ ਕਰ ਲਿਆ ਹੈਗਾ ਅਤੇ ਕਾਲਜ ਜਾਂ ਯੂਨੀਵਰਸਿਟੀ ਜਾ ਰਿਹਾ ਹੈ। ਉਹਦੇ ਵਿੱਚ ਮੈਡੀਕਲ ਇੰਜੀਨੀਅਰਿੰਗ ਟੀਚਿੰਗ ਨਰਸਿੰਗ ਕਾਫੀ ਕੁਛ ਹੈਗਾ ਅਤੇ ਉਹਦੇ ਲਈ ਐਪਲੀਕੇਸ਼ਨਾਂ ਚਾਹੀਦੀਆਂ। ਜਿਹੜੇ ਜਿਹਨਾਂ ਨੇ ਹੁਣੇ ਗ੍ਰੈਜੂਏਟ ਹੋਏ ਆ ਆਪਣੇ ਉਹਨਾਂ ਵਾਸਤੇ ਜਾ ਕੇ ਗੁਰਦੁਆਰੇ ਦੀ ਵੈਬਸਾਈਟ 'ਤੇ ਜਾਣ ਦੀ ਲੋੜ ਹੈਗੀ। ਉਹਨਾਂ ਨੂੰ ਵੈਬਸਾਈਟ ਦਾ ਮੈਂ ਐਡਰੈਸ ਦੱਸਦਾ ਹੁਣੇ, ਉਹ ਹੈ ਜੀ sanhosegurdwara.org 'ਤੇ ਜਾ ਕੇ ਐਪਲੀਕੇਸ਼ਨ ਵੀ ਉੱਥੇ ਹੈਗੀ ਆ। ਬਾਕੀ ਇਨਫੋਰਮੇਸ਼ਨ ਚਾਹੀਦੀ ਜੋ ਨਾਲ ਪੇਪਰ ਵਰਕ ਲਾਉਣਾ ਉਹ ਵੀ ਡਾਕੂਮੈਂਟਸ ਸਾਰਾ ਕੁਛ ਉਸੇ ਹੈਗਾ। ਸੋ ਆਪਣੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਉਤਸ਼ਾਹ ਕਰੋ ਤਾਂ ਕਿ ਉਹ ਪੜ੍ਹਾਈ ਚੰਗੀ ਅੱਗੇ ਕਰ ਸਕਣ, ਉਹਨਾਂ ਨੂੰ ਇੱਥੋਂ ਕੁਛ ਨਾ ਕੁਛ ਸਹਾਇਤਾ ਮਾਇਕ ਸਹਾਇਤਾ ਮਿਲ ਸਕੇ। ਇਹ ਸਾਡਾ ਫੰਡ ਵੱਖਰਾ ਹੁੰਦਾ ਗੁਰਦੁਆਰੇ ਦਾ, ਵੱਖਰੇ ਡੋਨਰ ਸਾਡੇ ਪਾਸ ਹੈਗੇ, ਕਈ 10,000 ਸਾਲ ਦਾ ਦਿੰਦੇ, ਕੋਈ 5,000 ਸਾਲ ਦਾ ਦਿੰਦਾ ਸਕਾਲਰਸ਼ਿਪ ਲਈ। ਸੋ ਉਸ ਫੰਡ 'ਚੋਂ ਪੈਸੇ ਹੈਗੇ ਸਾਡੇ ਕੋਲ ਦੇਣ ਨੂੰ, ਅਤੇ ਕਾਫੀ ਸਕਾਲਰਸ਼ਿਪ ਦਿੱਤੇ ਜਾਣੇ ਨੇ। ਅਤੇ ਐਪਲੀਕੇਸ਼ਨ ਦੀ ਡੈਡਲਾਈਨ ਹੈਗੀ ਹੈ ਜੀ 15 ਅਕਤੂਬਰ। ਡਾਕਟਰ ਗੁਰਿੰਦਰਪਾਲ ਸਿੰਘ ਉਹਨਾਂ ਨੂੰ ਆਪ ਜੀ ਨੇ ਦੇਣੀ ਹੋਵੇਗੀ, ਭਰ ਕੇ ਸਾਰਾ ਕੁਝ ਨਾਲ ਡਾਕੂਮੈਂਟ ਲਾ ਕੇ, ਸਾਰੇ ਇਨਕਮ ਵੀ ਨਾਲ ਲੱਗਣੀ ਹੈ, ਉਹਦਾ ਸਾਰਾ ਕੁਝ ਪਤਾ ਲੱਗਣਾ। ਹਾਂਜੀ, ਦੂਸਰੀ ਬੇਨਤੀ ਹੈਗੀ ਆ ਜੀ ਕਾਲਜ ਪ੍ਰੈਪ ਦੀ। ਕਾਲਜ ਪ੍ਰੈਪ ਜਿਹੜੀ ਆ ਉਹ 6ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹਾਉਂਦੇ ਆ। ਉਹ ਕਾਲਜ ਦੀ ਪੜ੍ਹਾਈ ਨਹੀਂ ਕਰਾਉਂਦੇ, ਉਸ ਕਲਾਸ ਦੀ ਪੜ੍ਹਾਈ ਕਰਾਉਂਦੇ ਜਿਸ ਵਿੱਚ ਉਹ ਪੜ੍ਹਦਾ ਬੱਚਾ ਜਾਂ ਬੱਚੀ। ਕਿਉਂ ਉਹ ਕਰਾਉਂਦੇ ਆ ਜਦ ਸਕੂਲ 'ਚ ਵੀ ਪੜ੍ਹਦੇ ਆ? ਉਹ ਕਾਰਨ ਇਹ ਆ ਕਿ ਉਹਦੇ ਗ੍ਰੇਡ ਜਿਹੜੇ ਏ ਹੋਣ ਘੱਟੋ ਘੱਟ। ਉਹਨੂੰ ਉਹ ਕਰਨ ਵਾਸਤੇ ਬਹੁਤ ਸਾਰੇ ਹਜ਼ਾਰਾਂ ਡਾਲਰ ਲੱਗਦੇ ਕਈਆਂ ਨੂੰ। ਜੇ ਇਕੱਲੀ ਇੰਗਲਿਸ਼ ਟਿਊਸ਼ਨ ਕਰਨੀ ਆ ਤਾਂ ਉਹਦੇ 2,000 ਮਹੀਨੇ ਦਾ ਲੱਗ ਜਾਣਾ। ਇਹਦੇ ਮੈਥ ਦਾ, ਸਾਇੰਸ ਦਾ, ਰੋਬੋਟਿਕਸ ਦਾ, ਉਹ ਸਾਰਾ ਕੁਛ ਹੀ ਥੋੜ੍ਹੇ 100-200 ਦੇ ਵਿੱਚ ਮੇਰਾ ਖਿਆਲ ਹੈ ਹੋ ਜਾਂਦਾ। ਤਾਂ ਉਸ ਦੇ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧ ਕੀਤਾ ਗਿਆ। ਅਤੇ ਆਪ ਬੱਚੇ ਬੱਚਿਆਂ ਨੂੰ ਜਿਹਨਾਂ ਨੇ ਅੱਗੇ ਦਾਖਲ ਕਰਤੇ ਉਹਨਾਂ ਦਾ ਧੰਨਵਾਦ। ਬਾਕੀਆਂ ਨੂੰ ਬੇਨਤੀ ਹੈ ਕਰਾ ਕੇ ਲਾਭ ਉਠਾਓ ਉਸ ਕਾਲਜ ਪ੍ਰੈਪਰ ਪ੍ਰੋਗਰਾਮ ਤੋਂ। ਉਸ ਤੋਂ ਅੱਗੇ ਅੱਜ ਬਾਹਰ ਛੋਲੇ ਭਟੂਰੇ ਵੀ ਹੈਗੇ ਆ ਜੀ, ਸਮੋਸੇ ਵੀ ਆ, ਕਾਫੀ ਕੁਛ ਹੈਗਾ, ਸਰਦਾਈ ਵੀ ਹੈਗੀ ਬਾਹਰ, ਜਲੇਬੀਆਂ, ਚਾਟ, ਬਹੁਤ ਕੁਛ ਖਾਣ ਨੂੰ ਹੈਗਾ ਟੈਂਟ ਵਾਲੇ ਪਾਸੇ। ਅੰਦਰ ਵੀ ਹੈਗਾ ਪ੍ਰੋਗਰਾਮ, ਅੰਦਰ ਵੀ ਚੰਗਾ ਪ੍ਰੋਗਰਾਮ ਚੱਲ ਰਿਹਾ ਸਾਰਾ ਕੁਛ ਹੀ। ਸੋ ਜੋ ਜੋ ਕਿਸੇ ਨੇ ਚੱਕਣਾ ਵਧੀਆ ਤੋਂ ਵਧੀਆ ਚੱਕ ਸਕਦੇ ਹੋ। ਅਤੇ ਹੁਣ 2 ਵੱਜ ਚੱਲੇ ਨੇ, 2 ਵਜੇ ਆਪਾਂ ਜਾ ਕੇ ਗੈਲਰੀ ਨੰਬਰ 1 ਕੀਰਤਨ ਸ਼ੁਰੂ ਕਰ ਦਿੰਦੇ ਹਾਂ। ਇੱਥੇ ਖਾਲਸਾ ਸਕੂਲ ਦਾ ਪ੍ਰੋਗਰਾਮ ਹੈਗਾ। ਆਪ ਸਭ ਨੂੰ ਬੇਨਤੀ ਆ ਕਿ ਅੱਗੇ ਤੋਂ 2 ਵਜੇ ਤੋਂ ਬਾਅਦ ਉੱਥੇ ਜਾ ਕੇ ਮੱਥਾ ਟੇਕ ਲਿਆ ਕਰੋ ਗੁਰੂ ਪਿਆਰਿਓ, ਕਿਉਂਕਿ ਉਹ ਡਿਸਟਰਬੈਂਸ ਸਮਝਦੇ ਆ ਖਾਲਸਾ ਸਕੂਲ ਵਾਲੇ। 2 ਤੋਂ 1 ਮਿੰਟ ਵੀ ਵੱਧ ਹੋ ਜਾਏ ਤਾਂ ਮੈਨੂੰ ਸਾਈਟੇਸ਼ਨ ਦੇ ਦਿੰਦੇ ਉਹ, ਅਤੇ ਇਹਦਾ ਮਤਲਬ ਤੁਸੀਂ ਦਵਾਉਣਾ ਚਾਹੁੰਦੇ ਮੈਨੂੰ ਤੁਹਾਡੀ ਮਰਜ਼ੀ, ਫਿਰ ਜੇ ਖੁਸ਼ ਹੋਵੋ ਨਾ। ਹਾਂਜੀ, ਚੰਗੀ ਗੱਲ ਆ, ਮੈਨੂੰ ਮੇਰੇ 4 ਪੈਣਗੀਆਂ ਤਾਂ। ਹਾਂਜੀ, ਮੈਂ ਸਿੱਧੀ ਗੱਲ ਕਹਿੰਦਾ ਜੀ, ਹਾਂ ਨਹੀਂ ਪੈਂਦੀਆਂ ਫਿਰ ਉਹ ਗੁੱਸੇ ਹੁੰਦੇ ਅਗਲੇ, ਕਿਉਂ ਹੋਇਆ ਇੱਦਾਂ। ਆਹ ਹੁਣ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਡੋਲ ਦੇ ਉੱਥੇ ਉਹ ਸਿੰਕ ਜੀ ਇੱਕ ਨਾਲ ਹੀ ਆ, ਚਾਬੀ ਲੈ ਜਾਣ ਰਾਸ ਉੱਥੇ ਰੱਖ ਦਿਓ, ਆਪੇ ਲੈ ਲੈਣਗੇ ਪ੍ਰਸ਼ਾਦ ਵਾਲੇ, ਆਪੇ ਚਾਬੀ ਲੱਭ ਲਓ। ਦੂਜੀ ਹੋਣੀ ਆ ਇਹਦੇ ਨਾਲ, ਵੱਡੀ ਚਾਬੀ ਦੇ ਨਾਲ, ਦੋਨੋਂ ਹੀ ਇੱਕ ਪਾਸੇ, ਉਹ ਦੇਖੋ।

0: ਕਿੱਥੇ ਲੱਗਦਾ?
1: ਆ ਵੀ ਸੋਚ ਵਾਲਾ ਹੀ ਹੈ।
0: ਬਿਨਾ ਸੋਚ

0: ਤੇ ਇੱਥੇ ਮਾਈਕ ਹੈ ਨੀ, ਦੋ ਮਾਈਕ ਹੈ।
1: ਹਾਂ ਹਾਂ।

ਲੂਜ਼ ਨੇ ਆ ਚਲਾਉਣਾ ਕਿਹੜਾ ਤੁਸੀਂ ਕਹਿੰਦੇ ਅੰਮ ਆਉਂਦੀ ਇੱਕ ਚਲਾਓ ਤੁਹਾਨੂੰ ਦਸ ਬੰਦ ਕਰ ਦਿਓ।